0: खांसी और पेट इकट्ठा हो जाना और वोमिटिंग यानी कि उल्टियां लग जाना। तो तुसी सारे ने भी दसना भी भाई तुसी ठीक ठाक हो, तुहाडे आले दुआले भी कि तुहानू इस तरीके दी खबरां सुनन नू मिल रही ने, क्योंकि मैं तो जिहदे नाल भी गल कर रही हूँ उही दसदे ने कि इह अजिहा बुखार है घट्टो घट्ट 20-25 दिनां दे विच जा के तुहाडा पिछा छड्दा ते तुहानू तंदरुस्ती दा अहसास महसूस करन दिंदा। ते पर सच्ची मुझी ਇਹ ਬੁਖਾਰ ਬੜਾ ਖਤਰਨਾਕ ਰੂਪੀ ਬੁਖਾਰ ਹੈ। ਉਮੀਦ ਕਰਦੇ ਹਾਂ ਕਿ ਇਹ ਬੁਖਾਰ ਕਿਸੇ ਨੂੰ ਵੀ ਨਾ ਹੋਵੇ, ਕਿਉਂਕਿ ਮੈਂ ਖੁਦ ਇਸ ਨੂੰ ਤਜ਼ਰਬਾ ਕਰ ਚੁੱਕੀ ਹਾਂ, ਬਹੁਤ ਭਿਅੰਕਰ ਬੁਖਾਰ। ਤੋ ਫਿਲਹਾਲ ਬਖਸ਼ੀ ਜੀ ਉਹਨਾਂ ਦੀ ਕਾਲ ਡਰੋਪ ਹੋ ਗਿਆ, ਹੁਣੇ ਆਉਂਦੇ ਹਾਂ ਬਖਸ਼ੀ ਜੀ ਤੁਹਾਡੇ ਵੱਲ। ਅਤੇ ਸੁਖਮੰਦਰ ਜੀ ਟੋਰੰਟੋ ਕੈਨੇਡਾ ਤੋਂ ਸਾਡੇ ਨਾਲ ਜੁੜ ਗਏ ਨੇ। ਆਓ ਪਹਿਲਾਂ ਆਪਾਂ ਸੁਖਮੰਦਰ ਜੀ ਹੋਰਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਸਾਂਝ ਪਾ ਲਈਏ। ਸੁਖਮੰਦਰ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ।
1: ਜੀ ਗਗਨ ਜੀ, ਸਤਿ ਸਮੁੱਚੇ ਜਨ ਪ੍ਰਦੇਸੀ ਦੇ ਸਾਰੇ ਸਰੋਤਿਆਂ ਨੂੰ ਬੜੇ ਅਦਬ ਤੇ ਪਿਆਰ ਸਹਿ
0: ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਸੁਖਮੰਦਰ ਜੀ। ਵਿੱਚੋਂ ਥੋੜੀ ਥੋੜੀ ਆਵਾਜ਼ ਤੁਹਾਡੀ ਡ੍ਰੌਪ ਹੋ ਗਈ ਸੀ, ਪਰ ਹੁਣ ਦੁਬਾਰਾ ਦਰੁਸਤ ਆਉਣ ਲੱਗ ਗਈ ਹੈ ਸਾਡੇ ਕੋਲ।
1: ਚਲੋ ਠੀਕ ਹੈ, ਸਿਹਤਾਂ ਕਿਵੇਂ ਤੁਹਾਡੀਆਂ? ਠੀਕ ਆ ਜੀ, ਹੁਣ ਮੇਰੀ ਵੀ ਉਵੇਂ ਹੀ ਹੈ।
0: ਸਿਹਤਾਂ ਕਹਿ ਸਕਦੇ ਹਾਂ ਵੀ ਵਾਜੇ ਵੱਜੇ ਹੋਏ ਆ, ਸਿਹਤਾਂ ਠੀਕ ਨਹੀਂ ਹੈ, ਪਰ ਕੋਸ਼ਿਸ਼
1: ਤੁਹਾਡੀ ਵਾਰ ਗੁੜੀਆ ਕਿਵੇਂ? ਠੀਕ ਹੈ ਜੀ, ਗੁੜੀਆ
0: ਗੁੜੀਆ ਵੀ ਨਹੀਂ ਠੀਕ ਹੈ, ਦੋਨੋਂ ਬੱਚੇ ਸਾਰੇ ਪੂਰੀ ਫੈਮਿਲੀ ਬਿਮਾਰ ਹੋਏ ਪਏ ਆ। ਮਤਲਬ ਦੋ ਦਿਨ ਪਹਿਲਾਂ ਤਾਂ ਸਥਿਤੀ ਇਹ ਸੀਗੀ ਵੀ ਉੱਠ ਕੇ ਕਿਚਨ ਤੱਕ ਪਾਣੀ ਪੀਣ ਵੀ ਨਹੀਂ ਜਾਇਆ ਜਾ ਰਿਹਾ ਸੀ, ਔਰ ਸਾਰਿਆਂ ਦੀ ਹਾਲਤ ਇਹ ਹੋਈ ਪਈ ਸੀ। ਤਾਂ ਡਰਦੇ ਮਰੇ ਘਰਦਿਆਂ ਨੂੰ ਵੀ ਨਹੀਂ ਬੁਲਾ ਰਹੇ ਸੀਗੇ ਵੀ ਸਾਡੇ ਕੋਲ ਜਿਹੜਾ ਵੀ ਆਊਗਾ ਕਿਤੇ ਉਹਦਾ ਵੀ ਇਹੀ ਹਾਲ ਨਾ ਹੋ ਜਾਏ। ਤੋ ਇਸੇ ਕਰਕੇ ਮੈਂ ਤਾਂਹੀਓ ਦੱਸ ਰਹੀ ਹਾਂ ਵੀ ਸੱਚੀ ਮੁੱਚੀ ਬੜਾ ਭਿਆਨਕ ਅਤੇ ਖਰਾਬ ਕਿਸਮ ਵਾਲਾ ਬੁਖਾਰ ਹੈ ਜਿਹੜਾ ਅੱਜ ਕੱਲ੍ਹ ਹੋ ਰਿਹਾ। ਮਤਲਬ ਬਿਲਕੁਲ ਸਰੀਰ ਚ ਜਿਵੇਂ ਕਹਿੰਦੇ ਵੀ ਜਾਨ ਨਹੀਂ ਛੱਡਦਾ।
1: ਗਗਨ ਜੀ, ਐਕਚੁਅਲੀ ਨਾ ਇਹ ਜਿਹੜਾ ਬੁਖਾਰ ਆ ਨਾ, ਜਦੋਂ ਇਹ ਮੌਸਮ ਚੇਂਜ ਹੁੰਦਾ, ਇਹ ਤੁਹਾਡੇ ਘਰ ਦੇ ਵਿੱਚ ਹੁੰਦਾ ਵੀ ਹੈ, ਬੱਚੇ ਨੂੰ ਆਪਾਂ ਦੂਰ ਨਹੀਂ ਕਰ ਸਕਦੇ।
0: ਬਿਲਕੁਲ,
1: ਸਿਆਣਾ ਬੰਦਾ ਚਲੋ ਵੱਖਰਾ ਹੋ ਜੂਗਾ, ਪਰ ਬੱਚੇ ਨਹੀਂ ਕਰ ਸਕਦੇ। ਬੱਚੇ ਨੇ ਤਾਂ ਮਾਂ ਕੋਲੇ ਆਉਣੇ ਆਉਣਾ ਹੈਗਾ,
0: ਬੱਚਿਆਂ ਨੂੰ ਲੱਗਦਾ ਸ਼ਾਇਦ ਸਾਡੀ ਖੰਘ ਦੀ ਦਵਾਈ ਅਸਰ ਕਰ ਜੇ, ਪਰ ਯਕੀਨ ਮੰਨਿਓ ਮੈਨੂੰ ਲੱਗਦਾ ਵੀ ਕੋਈ ਦਵਾਈ ਅਸਰ ਨਹੀਂ ਕਰਦੀ। ਇਹ ਬੁਖਾਰ ਅਜਿਹਾ ਵੀ ਜਿਹੜਾ ਸਮੇਂ ਦੇ ਨਾਲ ਆਪਣੇ ਆਪ ਇਹਦੀ ਰਫਤਾਰ ਮੱਠੀ ਪੈਂਦੀ ਆ।
1: ਮੈਨੂੰ ਵੀ 2 ਸਾਲ ਜਦੋਂ ਬੇਟੇ ਦੀ ਮੈਰਿਜ ਕਰਨ ਗਿਆ ਤੇ ਇੱਥੋਂ ਮੇਰੇ 2-3 ਗੇੜੇ ਲੱਗ ਗਏ ਦਿੱਲੀ ਦੁੱਲੀ ਦੇ, ਆਉਣ ਜਾਣ ਲੈ ਕੇ ਆਉਣ ਕਰਨ ਦੇ ਵਿੱਚ ਆਪ ਬੁਖਾਰ ਹੋਇਆ, ਫਿਰ ਸਾਰਾ ਪਰਿਵਾਰ ਬੁਖਾਰ ਚ ਰਿਹਾ। ਤੇ ਖੈਰ 4-5 ਦਿਨਾਂ ਬਾਅਦ ਕਿਤੇ ਜਾ ਕੇ ਮਾੜਾ ਜਿਹਾ ਠੀਕ ਹੋਏ ਸੀ। ਇਹ ਨਾ ਤਕਰੀਬਨ ਫਲੂ ਹੀ ਇਸ ਤਰ੍ਹਾਂ ਦਾ ਹੁੰਦਾ ਹੈਗਾ।
0: ਬਿਲਕੁਲ,
1: ਤੇ ਬਾਕੀ ਜਿਹੜਾ ਟੋਪਿਕ ਰੱਖਿਆ ਹੈਗਾ ਵੀ ਕੀ ਰੱਖਿਆ, ਬਚਪਨ ਦੀਆਂ ਛੋਟੀਆਂ ਛੋਟੀਆਂ ਗੱਲਾਂ ਦੀਆਂ ਖੁਸ਼ੀਆਂ,
0: ਬਚਪਨ ਦੀਆਂ ਵੀ ਕਰ ਸਕਦੇ ਹਾਂ, ਜ਼ਿੰਦਗੀ ਦੀਆਂ, ਵੱਡੇ ਹੋਏ ਉਮਰ ਦੀਆਂ ਵੀ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰ ਜਿਨ੍ਹਾਂ ਨੂੰ ਅਸੀਂ ਕੰਸਿਡਰ ਨਹੀਂ ਕਰਦੇ, ਅਸੀਂ ਸੋਚਦੇ ਨਹੀਂ ਉਹਨਾਂ ਬਾਰੇ, ਪਰ ਉਹ ਸਾਡੀ ਬਹੁਤ ਵੱਡੀ ਖੁਸ਼ੀ ਦੀ ਵਜ੍ਹਾ ਬਣੀਆਂ ਹੁੰਦੀਆਂ ਨੇ।
1: ਦੇਖੋ ਗਗਨ ਜੀ, ਗੱਲ ਇਸ ਤਰ੍ਹਾਂ ਹੈ, ਉਮਰ ਦੇ ਵਿੱਚ ਜਦੋਂ ਮੈਂ ਵੀ ਛੋਟਾ ਜਿਹਾ ਹੁੰਦਾ ਸੀ ਤੇ ਉਦੋਂ ਜੇ ਉਹ ਖਰਚੀ ਸਾਨੂੰ ਦਸੀ ਜਾਂ ਪਿਲਦੀ ਹੁੰਦੀ ਸੀਗੀ
0: ਜੀ,
1: ਅਸੀਂ ਅੱਧੀ ਛੁੱਟੀ ਮੌਕੇ ਉਹਨੂੰ ਕਹਿਣਾ ਵੀ ਦੁੱਧ ਵਾਲੀ ਕੁਲਫੀ ਖਾਵਾਂਗੇ।
0: ਅੱਛਾ, ਮੈਨੂੰ ਲੱਗਦਾ ਉਦੋਂ ਦੁੱਧ ਵਾਲੀ ਕੁਲਫੀ ਜਿਹੜੀ ਹੈ 2 ਰੁਪਏ ਦੀ ਨਹੀਂ, ਪਹਿਲਾਂ 1 ਰੁਪਏ ਦੀ ਆਉਂਦੀ ਸੀ, ਔਰ ਸਾਡੇ ਵੇਲੇ ਸੰਤਰੇ ਵਾਲੀ ਜਿਹੜੀ ਉਹ 98 ਦੀ ਆਉਂਦੀ ਸੀ।
1: ਗਗਨ ਜੀ, ਮੈਂ ਤਾਂ ਉਹ 10 ਪੈਸੇ ਵਾਲੀ ਵੀ 25 ਪੈਸੇ ਵਾਲੀ ਵੀ ਖਾਧੀ, 25 ਪੈਸੇ ਵਾਲੀ ਤਾਂ ਖੋਏ ਵਾਲੀ ਮਿਲ ਜਾਂਦੀ ਸੀ।
0: ਇਹ ਤਾਂ ਮਤਲਬ ਅਸੀਂ ਥੋੜੇ ਮਹਿੰਗੇ ਜਿਹੇ ਜ਼ਮਾਨੇ 'ਚ ਪੈਦਾ ਹੋਏ ਆ।
1: ਹਾਂ, ਇਹਦੀ ਵੀ ਇੱਕ ਹੈਗੀ ਆ ਜੀ, ਇੱਕ ਲਿਸਟ ਆਈ ਹੋਈ ਵੀ ਆ, ਇਸ ਸਾਲ ਤੋਂ ਲੈ ਕੇ ਇਸ ਸਾਲ ਤੱਕ ਜਿਹੜੇ ਬੱਚੇ ਪੈਦਾ ਹੋਏ ਉਹਨਾਂ ਨੂੰ ਕਿਸ ਕੈਟਾਗਰੀ 'ਚ ਰੱਖਿਆ ਗਿਆ, ਮੈਂ ਕੱਢੂਗਾ ਕਿਸ ਦਿਨ।
0: ਬਿਲਕੁਲ, ਹਾਂ ਮਤਲਬ ਆਪਾਂ ਰੁਪਈਏ ਵਾਲੀ ਕੈਟਾਗਰੀ 'ਚ ਆ ਗਏ ਸੀ ਪੈਸਿਆਂ ਦੇ ਉੱਪਰ।
1: ਮੈਂ ਤਾਂ ਪੈਸਿਆਂ ਫੇਰ ਦੂਜੇ ਨੰਬਰ ਦੇ ਉੱਤੇ ਇਹ ਗੱਲ ਹੁੰਦੀ ਸੀਗੀ ਵੀ ਜਦੋਂ ਮਤਲਬ ਕਿ 5ਵੀਂ ਕਲਾਸ ਤੋਂ 6ਵੀਂ ਕਲਾਸ 'ਚ ਜਾਂਦੇ ਹੁੰਦੇ ਸੀਗੇ ਪ੍ਰਾਇਮਰੀ ਸਕੂਲ ਚ ਜਦੋਂ ਕਹਿ ਲੋ ਵੀ ਮਿਡਲ ਜਾਂ ਹਾਈ ਸਕੂਲ ਤੇ ਜਾਂਦੇ ਸੀ ਜੇ ਵਰਦੀ ਵੁਰਦੀ ਮਿਲ ਜਾਣੀ ਆ, ਕਹਿਣਾ ਵੀ ਨਵੇਂ ਕੱਪੜੇ ਮਿਲੇ ਆ, ਨਵੇਂ ਬੂਟ ਮਿਲੇ ਆ, ਕਿਆ ਬਾਤਾਂ ਜੀ, ਪੈਨ ਨਾਲ ਲਿਖਿਆ ਕਰਾਂਗੇ ਅੱਗੇ ਅੱਗੇ ਅੱਗੇ।

0: ਲੰਮਾ ਨਾਂ ਲਿਖਦੇ ਹੋ ਤੁਸੀਂ, ਉਦੋਂ ਕਹਿਣਾ ਪੈਨ ਪੈਨ ਲਿਖਣਾ ਸ਼ੁਰੂ ਕਰਨਾ ਹੁਣ।
1: ਇਹ ਵੀ ਗੱਲ ਸਹੀ ਹੈ। ਅੱਛਾ ਇਹ ਚੀਜ਼ ਨਾ ਹੁਣ ਇਸ ਵੇਲੇ ਮੈਂ ਮਹਿਸੂਸ ਕਰ ਰਹੀ ਹਾਂ, ਮੇਰੀ ਛੋਟੀ ਬੇਟੀ ਹੈ ਉਹਦੇ ਸਕੂਲ ਦੇ ਵਿੱਚ, ਹੁਣ ਉਸਨੂੰ ਕਲਾਸ ਦੇ ਵਿੱਚ ਨਾ ਪੈਨ ਨਾਲ ਲਿਖਣਾ ਜਿਹੜਾ ਅਲਾਓ ਹੋ ਗਿਆ। ਤੁਸੀਂ ਯਕੀਨ ਮੰਨਿਓ ਸੁਖਵਿੰਦਰ ਜੀ, ਉਹਨੂੰ ਇੰਨਾ ਜ਼ਿਆਦਾ ਸ਼ੌਕ ਹੈ ਨਾ ਕਿ ਵੀ ਮੇਰੀ ਕਾਪੀ ਦੀ ਇੱਕ ਵੀ ਮਿਸਟੇਕ ਨਾ ਹੋਵੇ। ਉਹ ਬਾਰ ਬਾਰ ਸਾਨੂੰ ਕੰਮ ਕਰਨ ਤੋਂ ਪਹਿਲਾਂ, ਮੇਰੀ ਮੈਡਮ ਨੇ ਕਿਹਾ ਕੋਈ ਗਲਤੀ ਨਹੀਂ ਕਰਨੀ, ਇਹ ਗਲਤੀ ਇਰੇਜ਼ ਨਹੀਂ ਹੋਣੀ, ਔਰ ਇੰਨਾ ਧਿਆਨ ਨਾਲ ਸੋਹਣੇ ਸੋਹਣੇ ਅੱਖਰ ਲਿਖਣਾ ਜੋ ਸੱਚੀ ਮੁੱਚੀ ਆਪਣਾ ਬਚਪਨ ਹੀ ਯਾਦ ਆ ਜਾਂਦਾ ਜਦੋਂ ਬੱਚਿਆਂ ਨੂੰ ਵੇਖਦੇ ਆ।
0: ਮੈਂ ਤੁਹਾਨੂੰ ਬਚਪਨ ਤੋਂ ਸ਼ੁਰੂ ਕਰਕੇ ਮੈਂ ਤੁਹਾਨੂੰ ਸਿਆਣੀ ਉਮਰ ਦੇ ਵਿੱਚ ਵੀ ਦੱਸ ਦਿੰਦਾ, ਇਹਦੇ ਕਰਕੇ ਮੈਂ ਤਾਂ ਦੋਨੇ ਹੰਡਾ ਰਿਹਾ ਹੈਗਾ। ਪਹਿਲਾਂ ਹੰਡਾ ਲਈ ਤੇ ਹੁਣ ਦੂਜੀ ਸਿਆਣੀ ਵਾਲੀ ਉਮਰ ਹੰਡਾ ਰਿਹਾ ਤੇ ਕਹਿਣ ਨੂੰ ਉਹ ਆਪਦੇ ਦੋ ਤਿਆਂ ਗਗਨ ਜੀ, ਆਮ ਤੌਰ ਦੇ ਉੱਤੇ ਨਾ ਪਿੰਡਾਂ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਹੁੰਦੀਆਂ ਸੀ ਨਾ ਧਮੀਰੀ ਵਾਲੀਆਂ ਹੁੰਦੀਆਂ ਸੀਗੀਆਂ ਘਰਾਂ ਦੇ ਵਿੱਚ, ਤੇ ਉਹ ਬੱਚੇ ਨੇ ਜਿੱਦ ਕਰਦਾ ਉਹਦੇ ਧਮੀਰੀ ਲੈਣੀ, ਉਹ ਬੱਚੇ ਨੂੰ ਫੜਾ ਵੀ ਦਿੰਦੀਆਂ ਸੀਗੀਆਂ। ਉਹਨੂੰ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਬੱਚੇ ਨੂੰ ਇੱਕ ਵਾਰ ਫੜਾ ਦੀ ਬੱਚੇ ਨੇ ਮੋੜਨੀ ਨੀ, ਮਾਂ ਨੂੰ ਮਤਲਬ ਜਿਹੜੀ ਸਾਨੂੰ ਕੋਈ ਨਾ ਕੁਛ ਆਟਾ ਜਾਂ ਰੋਟੀ ਦੇਣੀ ਪਊਗੀ,
1: ਪੈਸੇ ਦੇਣੇ ਪੈਣੇ ਆ।
0: ਨਹੀਂ ਉਦੋਂ ਆਟਾ ਹੀ ਹੁੰਦਾ ਸੀਗਾ ਜੀ, ਰੋਟੀ ਹੁੰਦੀ ਸੀਗੀ ਜੋ ਭਮੀਰੀਆਂ ਵਾਲੇ ਆਉਂਦੇ ਹੁੰਦੇ ਸੀਗੇ ਜਾਂ ਗੱਡੀਆਂ ਵਾਲੇ ਆਉਂਦੇ ਹੁੰਦੇ ਸੀਗੇ, ਤੇ ਉਹ ਇੱਕ ਛੋਟੀ ਜੀ ਪੱਤਰੀ ਜੀ ਦੀ ਤਕੋਣ ਜੀ ਦੀ ਬਣੀ ਹੁੰਦੀ ਪਈ ਹੁੰਦੇ ਸੀਗੇ,
1: ਕੁਲਫੀ ਫੜਾ ਤੀ ਤੇ ਕਹਿੰਦਾ ਲੈ ਜਾਓ ਕੋਈ ਗੱਲ ਨੀ, ਤੇ ਵੀ ਅਸੀਂ ਆਖਿਆ ਵੀ ਪੈਸੇ, ਕਹਿੰਦਾ ਨਹੀਂ ਕੋਈ ਨੀ ਤੁਸੀਂ ਐਵੇਂ ਖਾ ਲਓ, ਤੇ ਅਸੀਂ ਆਰਾਮ ਨਾਲ ਕੁਲਫੀਆਂ ਖਾਂਦੇ, ਮੰਮੀ ਹੋਰਾਂ ਕੋਲੇ ਗਏ ਹਨਾ, ਅਸੀਂ ਆਖਿਆ ਵੀ ਭਾਈ ਨੇ ਸਾਨੂੰ ਕੁਲਫੀਆਂ ਐਵੇਂ ਹੀ ਦੇਤੀਆਂ, ਤੇ ਉਹ ਬਾਅਦ ਚ ਸਾਡੇ ਮੰਮੀ ਹੋਰਾਂ ਨੇ ਵੇਖਿਆ ਵੀ ਇਹ ਤਾਂ ਜਵਾਕਾਂ ਨੂੰ ਗਲਤ ਆਦਤ ਪੈ ਜੂ, ਤੇ ਮੰਮੀ ਹੋਰੀ ਕਹਿੰਦੇ ਕਹਿੰਦੇ ਤੁਹਾਨੂੰ ਕੁਲਫੀਆਂ ਐਵੇਂ ਦੇ ਦੀਆਂ ਵੀ, ਉਹ ਕਹਿੰਦੇ ਤੁਹਾਡੀ ਇੱਕ ਮੰਮੀ ਨੂੰ ਮੈਂ ਨਾਲ ਲੈ ਕੇ ਜਾਣਾ। ਸਾਨੂੰ ਹੁਣ ਵੀ ਪਤਾ, ਅਸੀਂ ਇੰਨਾ ਰੋਈ ਅਸੀਂ ਭਾਈ ਨੂੰ ਕਿਹਾ ਵੀ ਸਾਨੂੰ ਕੁਲਫੀ ਨੀ ਚਾਹੀਦੀ, ਅਸੀਂ ਮੰਮੀ ਨੀ ਦੇਣੀ ਸਾਡੀ ਕੋਈ ਵੀ,
0: ਇਹੀ ਗੱਲ ਹੈਗੀ ਜੀ ਬੱਚਿਆਂ ਦਾ ਆਉਂਦਾ। ਔਰ ਦੂਜੇ ਨੰਬਰ ਦੇ ਉੱਤੇ ਗੱਲ ਇਹ ਹੈਗੀ ਆ ਜੀ, ਤੁਸੀਂ ਆਮ ਤੌਰ ਤੇ ਕਦੇ ਦੇਖਿਓ ਵੀ ਬੱਚੇ ਜਦੋਂ ਬੱਸ ਦੇ ਵਿੱਚ ਸਫ਼ਰ ਕਰਦੇ ਤੁਹਾਡੇ ਨਾਲ ਉੱਠ ਗਏ, ਤੇ ਉੱਥੇ ਕੋਈ ਮਰੂੰਡੇ ਵਾਲਾ ਆ ਗਿਆ ਨਾ, ਉਹ ਜਵਾਕਾਂ ਕੋਲੇ ਆ ਕੇ ਉਹਨੇ ਖੜਨੇ ਖੜਨੇ ਆ ਵੀ ਆਪੇ ਮੈਂ ਜਵਾਕ ਰਿਹਾੜ ਕਰੂਗਾ, ਮਾਂ ਨੂੰ ਕੁਛ ਨਾ ਕੁਛ ਲੈ ਕੇ,
1: ਰਿਹਾੜ ਕਰਨ ਥੱਲੇ ਲੇਟਣ ਤੇ ਮੁੜ ਕੇ ਮਾਂ ਨੂੰ ਮਜਬੂਰੀ ਬਸ ਲੈ ਕੇ ਦੇਣੀ ਪਵੇ ਚੀਜ਼। ਬਿਲਕੁਲ
0: ਜ਼ਿਆਦਾ ਸਮਾਂ ਲਾ ਲੈਂਦਾ। ਗਗਨ ਜੀ ਹੁਣ ਗੱਲ ਇਸ ਤਰ੍ਹਾਂ ਹੈਗੀ ਆ, ਮੇਰੀ ਨਾ ਬੇਟੀ ਦੇ ਬੇਟੇ ਹੈਗੇ ਆ ਦੋ, ਤੇ ਉਹ ਇੱਥੇ ਆ ਵੀ ਜਾਂਦੇ ਆ ਹੁਣ ਸਿਆਣੇ ਹੋਏ ਵੇ ਆ, ਇੱਕ 8 ਸਾਲ ਦਾ ਹੈਗਾ ਇੱਕ 4 ਸਾਲ ਦਾ ਹੈਗਾ, ਉਹ ਵੀਡੀਓ ਕਾਲ ਕਰਦੇ ਆ ਫਿਰ ਸ਼ਾਮ ਨੂੰ ਜਦੋਂ ਵੀਡੀਓ ਕਾਲ ਕਰਦੇ ਨਾ, ਉਹ ਇੱਕ ਤਾਂ ਬੋਲਣ ਦੀ ਇੱਥੋਂ ਵਾਲੀ ਹੈ ਪੰਜਾਬੀ ਜਿਹੜੀ, ਉਹ ਆਪਣੀ ਪ੍ਰੋਨਾਂਸ ਕਰਨ ਦਾ ਉਹਨਾਂ ਦਾ ਬਹੁਤ ਫਰਕ ਹੈਗਾ, ਤੇ ਉਹ ਪਰਸੋਂ ਵਿਸਾਖੀ ਵਾਲੇ ਦਿਨ ਮੈਨੂੰ ਮੇਰੇ ਮਿਸੇਜ ਦਾ ਸੀਗਾ ਬਰਥਡੇ ਸੀਗਾ, ਤੇ ਉਹ ਕਿਤੇ ਮੇਰੀ ਬੇਟੀ ਨੇ ਦੱਸਿਆ ਵੀ ਅੱਜ ਵੀ ਨਾਨੀ ਦਾ ਬਰਥਡੇ ਆ, ਉਹ ਕਹਿੰਦੇ ਸੀ ਤਾਂ ਉਹ ਵੀਡੀਓ ਕਾਲ ਕਰਦੀ ਆ, ਵੀਡੀਓ ਕਾਲ ਮੇਰੇ ਕੋਲ ਫੋਨ ਆਇਆ, ਮੈਂ ਆਇਆ ਸੀ ਜੇ ਕੰਮ ਤੋਂ, ਤੇ ਮੈਂ ਗੱਲਬਾਤ ਕੀਤੀ, ਤੇ ਉਹ ਸਤਿ ਸ੍ਰੀ ਅਕਾਲ ਨੀ ਕਰਦੇ ਹੁੰਦੇ ਨਾਨੂ, ਮੈਂ ਕਿਹਾ ਹਾਂ ਵੀ ਦੱਸੋ ਕੀ ਗੱਲ, ਮੈਂ ਨਾਨੀ ਦੇਖਣਾ, ਮੈਂ ਨਾਨੀ ਦੇਖਣਾ, ਇੰਨਾ ਖੁਸ਼ੀ ਹੋਈ ਨਾ ਉਹਨਾਂ ਦੀ ਸੁਣ ਕੇ। ਫਿਰ ਬੱਚਿਆਂ ਨੂੰ ਹੁੰਦਾ ਨਾ, ਫਿਰ ਚਲੋ ਮੈਂ ਕਿਹਾ ਚੱਲ ਮੈਂ ਤੇਰੀ ਨਾਨੀ ਨਾਲ ਗੱਲ ਕਰਾਉਣਾ, ਜਦੋਂ ਗੱਲ ਕਰਾਈ ਤੇ ਹੁਣ ਬੱਚਿਆਂ ਨਾਲ ਚਾਹ ਚੜ ਜਾਂਦਾ ਜੀ ਮੂਲ ਨਾਲ ਵਿਆਹ ਜਿੱਥੇ ਪਿਆਰੇ
1: ਹੁੰਦੇ,
0: ਤੇ ਉਦੋਂ ਬਾਅਦ ਦੇ ਵਿੱਚ ਦੇਖੋ ਜੀ ਜਦੋਂ ਗੱਲਬਾਤ ਕੀਤੀ ਤੇ ਉਹ ਨਾਨੀ ਨੂੰ ਕਹਿਣ ਲੱਗੇ ਵੀ ਨਾਨੀ ਤੁਸੀਂ ਅੱਜ ਮੈਂ ਕੇਕ ਲਿਆਂਦਾ ਪੀਜ਼ਾ ਲਿਆਂਦਾ, ਵੀ ਉਹ ਕਹਿੰਦੇ ਵੀ ਪੀਜ਼ਾ ਲੈ ਕੇ ਆਵਾਂਗੇ, ਤੇ ਮੈਨੂੰ ਕਹਿੰਦੇ ਨਾਨੀ ਜੀ ਤੁਸੀਂ ਕੀ ਲੈ ਕੇ ਆਏ, ਮੈਂ ਕਿਹਾ ਵੀ ਮੈਂ ਤਾਂ ਲੈ ਕੇ ਆਇਆ ਸੀ ਉਹ ਜਲੇਬੀਆਂ, ਉਹ ਜਲੇਬੀਆਂ ਨੀ ਕਹਿੰਦੇ, ਉਹ ਕਹਿੰਦੇ ਜਲਬਲੀ, ਜਲਬਲੀ ਲਿਖਦੀ ਪੋਤਿਆਂ ਨਾਲ ਜਦੋਂ ਆਪਾਂ ਗੱਲਾਂ ਕਰਦੇ ਨਾ ਤੁਹਾਡਾ ਥਕੇਵਾ ਇੱਕ ਮਿੰਟ ਚ ਉਤਰ ਜਾਂਦਾ, ਜਦੋਂ ਉਹਨਾਂ ਦੀਆਂ ਬੜੀਆਂ ਤੋਤਲੀਆਂ ਜੀ ਤੁਸੀਂ ਗੱਲਾਂ ਸੁਣਦੇ ਹੋ।
1: ਹਾਂ ਬਿਲਕੁਲ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਸੋ ਮੈਨੂੰ ਲੱਗਦਾ ਵੀ ਜ਼ਿੰਦਗੀ ਦੀਆਂ ਸਭ ਤੋਂ ਸੋਹਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਨਾ ਇਹਨਾਂ ਵਿੱਚ ਲੁਕੀਆਂ ਹੁੰਦੀਆਂ ਨੇਗੀਆਂ, ਜਿਹੜੀਆਂ ਅਸੀਂ ਕਿਸੇ ਵੀ ਉਮਰ ਦੇ ਪੜਾਵ 'ਚ ਹੋਵੇ ਜਿੱਥੇ ਜਾ ਕੇ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਹੱਸਣਾ ਚਾਹੀਦਾ ਕਿ ਨਹੀਂ, ਪਰ ਇਹ ਅਜਿਹੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਹਰ ਥਾਂ 'ਤੇ ਖੁਸ਼ੀ ਦਿੰਦੀਆਂ ਨੇ, ਚਾਹੇ ਉਮਰ ਦੇ ਕਿਸੇ ਵੀ ਪੜਾਵ ਦੇ ਵਿੱਚ ਹੋਈਏ। ਔਰ ਉਹ ਖੁਸ਼ੀ ਜਿਹੜੀ ਕਹਿੰਦੇ ਰੂਹ ਤੋਂ ਨਿਕਲਣ ਵਾਲੀ ਖੁਸ਼ੀ ਹੁੰਦੀ ਹੈ, ਤੁਰ ਅੰਦਰ ਦੀ ਖੁਸ਼ੀ।
0: ਮੈਂ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਾ ਕੋਈ ਮਤਲਬ ਕਿ ਕੋਈ ਵੀਡੀਓ ਪਾਉਂਦੇ ਹੁੰਦੇ ਸੀ ਕਿ ਬੱਚਿਆਂ ਦੀਆਂ ਵੀ ਗਤੀਵਿਧੀਆਂ ਕਰਦੇ ਹੈਗੇ ਆ। ਇੱਕ ਪੁਲਿਸ ਵਾਲੇ ਨੇ ਮਤਲਬ ਕਿ ਇੱਕ ਬੰਦੇ ਨੂੰ ਅਰੈਸਟ ਕੀਤਾ, ਉਹਨੇ ਹੈ ਤਾਂ ਉਹ ਬਣਾਈ ਸੀਗੀ ਫਿਲਮ, ਤੇ ਉਹਦਾ ਜਵਾਕ ਮਤਲਬ ਕਿ ਪੁਲਿਸ ਵਾਲੇ ਦਾ ਠੁੱਡੇ ਮਾਰਦਾ ਸੀ, ਤੂੰ ਵੀ ਤੂੰ ਹੁੰਦਾ ਕੌਣ ਆ ਮੇਰੇ ਪਿਓ ਨੂੰ ਹੱਥ ਲਾਉਣ ਵਾਲਾ।
1: ਬਿਲਕੁਲ ਬਿਲਕੁਲ,
0: ਔਰ ਤੁਹਾਨੂੰ ਇਹ ਵੀ ਦੱਸ ਦਿੰਦਾ ਹੈਗਾ, ਮੈਂ ਅੱਜ ਸੋਸ਼ਲ ਮੀਡੀਆ ਤੇ ਦੇਖਿਆ, ਪਤਾ ਨੀ ਦੇਵਤਾ ਜੀ ਆਉਂਦੇ ਕਿ ਨਹੀਂ ਆਉਂਦੇ ਗਏ, ਦੇਵਤਾ ਜੀ ਉਹਨੂੰ ਵਧਾਈਆਂ ਦੇ ਦਿਓ, ਉਹਨਾਂ ਦਾ ਪੋਤਰਾ 84-85% ਨੰਬਰ ਲੈ ਕੇ ਪਾਸ ਹੋਇਆ ਔਰ ਪੋਤੀ ਵੀ।
1: ਕਿਆ ਬਾਤ ਹੈ, ਕਿਆ ਬਾਤ ਹੈ, ਫਿਰ ਤੇ ਵਾਕਈ ਦੇਵਤਾ ਜੀ ਵਧਾਈ ਦੇ ਪਾਤਰ ਨੇ। ਸੋ ਤੈ ਦਿਲੋਂ ਆਪਾਂ ਮੁਬਾਰਕਾਂ ਦਿੰਦੇ ਹਾਂ ਕ੍ਰਿਸ਼ਨ ਜੀ ਹੋਰਾਂ ਨੂੰ, ਤੇ ਉਹ ਸਾਡੇ ਜਿਹੜੇ ਨੰਨੇ ਮੁੰਨੇ ਰਾਜਕੁਮਾਰ ਇੰਨੇ ਇੰਨੇ ਸੋਹਣੇ ਨੰਬਰ ਲੈ ਕੇ ਪਾਸ ਹੋਇਆ, ਉਹਨਾਂ ਨੂੰ ਵੀ ਕਿ ਵਾਹਿਗੁਰੂ ਹਮੇਸ਼ਾ ਤਰੱਕੀਆਂ ਬਖਸ਼ੇ ਤੇ ਚੜ੍ਹਦੀ ਕਲਾ 'ਚ ਰਹਿਣ, ਇਸੇ ਤਰੀਕੇ ਦੇ ਨਾਲ ਸੋਹਣੇ ਸੋਹਣੇ ਨਤੀਜੇ ਜਿਹੜੇ ਆ ਮਾਂ ਬਾਪ ਦੀ ਜ਼ਿੰਦਗੀ 'ਚ ਆਉਣ ਤੇ ਖੁਸ਼ੀਆਂ ਜਿਹੜੀਆਂ ਮਾਂ ਬਾਪ ਦੀਆਂ ਦੁੱਗਣੀਆਂ ਹੁੰਦੀਆਂ ਰਹਿਣ। ਸੋ ਵਾਕਈ ਇਹ ਬੜੀ ਖੁਸ਼ੀ ਦੀ ਗੱਲ ਹੈ। ਸੋ ਬਹੁਤ ਵਧੀਆ ਲੱਗਿਆ ਸੁਖਮੰਦਰ ਜੀ ਤੁਹਾਡੇ ਤੇ ਇਸ ਗੱਲ ਬਾਰੇ ਜਾਣ ਕੇ।
0: ਬਾਕੀ ਉਹ ਗੱਲ ਹੈਗੀ, ਅਸੀਂ ਤਾਂ ਚਲੋ ਗਗਨ ਜੀ ਚਲੋ ਅਸੀਂ ਤਾਂ ਚਲੋ ਪਰਦੇਸੀ ਮੈਂ ਪਰਦੇਸ ਬੈਠੇ ਹੈਗੇ, ਤੁਹਾਡੇ ਕੋਲ ਤਾਂ ਸ਼ਹਿਰ ਉਹਨਾਂ ਦਾ ਨੇੜੇ ਹੀ ਆ, ਉਹ ਤੁਹਾਨੂੰ ਪਾਰਟੀ ਜ਼ਰੂਰ ਕਰਕੇ ਜਾਣ।
1: ਸ਼ੁਕਰੀਆ ਸੁਖਮੰਦਰ ਜੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਸਾਂਝ ਬਣਾਉਣ ਦੇ ਲਈ, ਬੜੀਆਂ ਸੋਹਣੀਆਂ ਗੱਲਾਂ ਜਿਹੜੀਆਂ ਨੇ ਸਾਂਝੀਆਂ ਕਰਨ ਦੇ ਲਈ। ਸੋ ਬਿਲਕੁਲ ਜੀ, ਦੇਖੋ ਜ਼ਿੰਦਗੀ ਦੀਆਂ ਨਾ ਛੋਟੀਆਂ ਛੋਟੀਆਂ ਖੁਸ਼ੀਆਂ ਸਾਡੇ ਬਚਪਨ ਦੇ ਵਿੱਚ ਹੁੰਦੀਆਂ ਨੇ, ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਜੁੜੀਆਂ ਹੁੰਦੀਆਂ ਨੇ, ਸਾਡੀਆਂ ਆਪਣੀਆਂ ਸ਼ਰਾਰਤਾਂ 'ਚ ਜੁੜੀਆਂ ਹੁੰਦੀਆਂ ਨੇ। ਅੱਛਾ, ਕਈ ਵਾਰ ਨਾ ਕੁਦਰਤੀ ਰੂਪ ਦੇ ਵਿੱਚ ਤੁਸੀਂ ਦੇਖੋ, ਕੁਦਰਤ ਦੇ ਵਿੱਚੋਂ ਵੀ ਤੁਹਾਨੂੰ ਬੜੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਪੰਛੀਆਂ ਦੇ ਨਾਲ ਸਾਂਝ ਬਣਾ ਕੇ ਵੇਖੋਗੇ ਨਾ, ਤੁਹਾਡੇ ਦੁਆਰਾ ਪਾਇਆ ਦਾਣਾ ਖਾਣ ਜਦੋਂ ਆਉਂਦੇ ਨੇ ਉਦੋਂ ਵੀ ਖੁਸ਼ੀਆਂ ਹੁੰਦੀਆਂ ਨੇ। ਤੇ ਮੈਨੂੰ ਯਾਦ ਆ ਵੀ ਸਾਡੇ ਘਰ ਦੇ ਵਿੱਚ ਲਗਾਤਾਰ 5-6 ਦਿਨ ਹੋ ਗਏ, ਤੇ ਮੈਂ ਵੇਖ ਰਹੀ ਸੀ ਵੀ ਪਹਿਲਾਂ ਤੇ ਕਾਰ ਦਾ ਸ਼ੀਸ਼ਾ ਜੇ ਖੁੱਲਾ ਹੋਣਾ ਤੇ ਗਿਟਾਰਾਂ ਨੇ ਉਹਦੇ ਤੇ ਆ ਕੇ ਠੁੰਗਾ ਮਾਰੀ ਜਾਣੀਆਂ, ਵਿਚਾਰੀਆਂ ਨੇ ਚੁੰਝਾਂ ਤੋੜਨ ਵਾਲੀ ਹਾਲਤ ਕਰ ਲਈ। ਤੇ ਮੈਂ ਉਹ ਸ਼ੀਸ਼ੇ ਬੰਦ ਕੀਤੇ ਤਾਂ ਉਹਨਾਂ ਨੇ ਮੇਰੇ ਘਰ ਦੇ ਵਿੱਚ ਲੱਗਿਆ ਇੱਕ ਸ਼ੀਸ਼ਾ ਕੰਧ, ਤੇ ਉਹਨੂੰ ਠੁੰਗਾ ਮਾਰਨੀਆਂ ਸ਼ੁਰੂ ਕੀਤੀਆਂ, ਤੇ ਆਪਾਂ ਉਹ ਸ਼ੀਸ਼ਾ ਜਿਹੜਾ ਉਹਨੂੰ ਵੀ ਪੁੱਠਾ ਕਰਕੇ ਟੰਗਤਾ, ਤੇ ਉਹ ਫਿਰ ਉਸ ਤੋਂ ਬਾਅਦ ਹੁਣ ਤੁਸੀਂ ਯਕੀਨ ਮੰਨੋ ਵੀ ਘਰ ਦੀਆਂ ਜਿਹੜੀਆਂ ਖਿੜਕੀਆਂ ਲੱਗੀਆਂ ਹੋਈਆਂ ਨੇਗੀਆਂ ਉਹ ਉਹਨਾਂ ਦੇ ਵਿੱਚ ਵੀ ਜਾ ਕੇ ਹੁਣ ਠੁੰਗਾ ਮਾਰਦੀਆਂ ਨੇ। ਕਦੇ ਕਦੇ ਦੁੱਖ ਹੁੰਦਾ ਵੀ ਉਹ ਪੰਛੀ ਨੇ ਉਹ ਨਹੀਂ ਸਮਝਦੇ ਕਿ ਉਹ ਆਪਦਾ ਹੀ ਪ੍ਰਤੀਕ ਦੇਖ ਰਹੇ ਨੇ, ਪਰ ਜਿਵੇਂ ਕਹਿੰਦੇ ਕਿ ਉਹਨਾਂ ਨੂੰ ਸ਼ਾਇਦ ਲੱਗਦਾ ਵੀ ਸਾਡੇ ਅਰਾਈਵਲ ਨੇ ਜਾਂ ਸਾਡੇ ਦੁਸ਼ਮਣ ਨੇ ਜਾਂ ਕੀ ਮਹਿਸੂਸ ਹੁੰਦਾ ਹੀ ਆ, ਉਹ ਸ਼ੀਸ਼ੇ 'ਚੋਂ ਉਹਨਾਂ ਨੂੰ ਕੱਢਣਾ ਚਾਹੁੰਦੀਆਂ ਨੇ। ਤੋ ਮਤਲਬ ਪੰਛੀਆਂ ਦੇ ਵਿੱਚ ਵੀ ਜਦੋਂ ਤੁਸੀਂ ਦੇਖਦੇ ਹੋ ਨਾ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਜਾਗਰੂਕਤਾ ਦੀਆਂ ਘੰਟੀਆਂ ਵੀ ਵੱਜਦੀਆਂ ਨੇ, ਤੁਹਾਨੂੰ ਖੁਸ਼ੀ ਵੀ ਹੁੰਦੀ ਹੈ, ਤੁਹਾਨੂੰ ਚੰਗਾ ਵੀ ਲੱਗਦਾ ਕਿ ਹਾਂ ਉਹ ਪੰਛੀ ਦੁਬਾਰਾ ਵਾਰ ਵਾਰ ਉੱਥੇ ਵੀ ਆਉਂਦੇ ਨੇ। ਪਰ ਹਾਂ, ਉਹ ਜਿੱਥੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੀ ਸਥਿਤੀ 'ਚ ਹੋਣ ਉੱਥੇ ਸਾਨੂੰ ਵੀ ਖਿਆਲ ਰੱਖਣਾ ਚਾਹੀਦਾ। ਅਤੇ ਮੈਂ ਹੁਣ ਉਹਨਾਂ ਪੰਛੀਆਂ ਕਰਕੇ ਖਿੜਕੀਆਂ ਹਮੇਸ਼ਾ ਖੁੱਲ੍ਹੀਆਂ ਰੱਖਦੀ ਹਾਂ, ਪਰਦੇ ਹਟਾ ਕੇ ਰੱਖਦੀ ਹਾਂ ਵੀ ਉਹਨਾਂ ਨੂੰ ਪੈੜ ਚਾਲ ਦਿਖਦੀ ਰਹੇ, ਸੁਣਦੀ ਰਹੇ ਅਤੇ ਠੁੰਗਾ ਨਾ ਮਾਰਨ। ਪਰ ਸੱਚੀ ਮੁੱਚੀ ਠੁੰਗਾ ਮਾਰਦੀਆਂ ਬੜੀਆਂ ਪਿਆਰੀਆਂ ਲੱਗਦੀਆਂ ਨੇ। ਪਰ ਇਸ ਵੇਲੇ ਬਖਸ਼ੀ ਜੀ ਸਾਡੇ ਨਾਲ, ਉਸ ਤੋਂ ਬਾਅਦ ਦਵਿੰਦਰ ਕੌਰ ਧਾਲੀਵਾਲ ਜੀ ਹੋਰਾਂ ਨਾਲ ਸਾਂਝ ਬਣਾਵਾਂਗੇ। ਸੋ ਆਓ ਕਰੀਏ ਸਵਾਗਤ ਬਖਸ਼ੀ ਜੀ ਹੋਰਾਂ ਦਾ। ਬਖਸ਼ੀ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ।
2: ਥੈਂਕ ਯੂ ਸੋ ਮਚ ਗਗਨ ਭੈਣ, ਜਿੰਦੇ ਵਾਸਤੇ ਰਹੋ ਤੇ ਮਾਂ ਮਤੇ ਸ਼ਰੋਤੇ ਵੀ ਜਿੰਦੇ ਵਾਸਤੇ ਰਹਿਣ ਤੇ ਰੇਡੀਓ ਚੰਦ ਪ੍ਰਦੇਸ਼ ਹਮੇਸ਼ਾ ਚੜ੍ਹਦੀ ਕਲਾ ਤੇ ਰਹੋ ਤੇ ਬੋਲਾਂ ਵੀ ਸਾਂਝ ਵੀ ਹਮੇਸ਼ਾ ਹੀ ਚੜ੍ਹਦਾ। ਆਲਵੇਜ ਵੈਲਕਮ। ਬਹੁਤ ਵਧੀਆ ਮੇਰਾ ਹਾਜ਼ੀਆ ਭਰਾ ਆਇਆ, ਬਹੁਤ ਸੋਹਣੀਆਂ ਜਿੰਨੀਆਂ ਗੱਲਾਂ ਦੀ ਸਾਂਝ ਪਾਈ। ਬਿਲਕੁਲ ਇਸੇ ਤਰ੍ਹਾਂ ਹੀ ਬੰਦਾ ਉਹ ਯਾਦਾਂ ਬਣ ਕੇ ਰਹਿ ਜਾਂਦੀਆਂ ਹਨਾ, ਕਹਿੰਦੇ ਨਾ ਵਕਤ ਗੁਜ਼ਰ ਜਾਂਦਾ ਉਹਨਾਂ ਦਾ ਗੱਲਾਂ ਨਹੀਂ ਭੁੱਲਦੀਆਂ ਹਨਾ। ਤੇ ਚਲੋ ਮੈਨੂੰ ਵੀ ਫਿਰ ਮੈਂ ਕਿਹਾ ਵੀ ਅੱਜ ਨਿੱਕੀਆਂ ਨਿੱਕੀਆਂ ਗੱਲਾਂ ਦਾ ਜਿਹੜਾ ਹੈਗਾ ਆ ਗਿਆ, ਤੇ ਮੈਂ ਕਿਹਾ ਵੀ ਚੱਲ ਮੈਂ ਵੀ ਜਿਹੜਾ ਹੈਗਾ ਥੋੜੀਆਂ ਜਿਹੀਆਂ ਸ਼ੇਅਰ ਕਰ ਦਿੰਦਾ। ਇੱਕ ਤਾਂ ਸ਼ਾਇਦ ਪਹਿਲਾਂ ਵੀ ਇਹ ਗੱਲ ਸ਼ੇਅਰ ਕੀਤੀ ਹੋਵੇ, ਮੈਂ ਆਪਣੇ ਗਗਨ ਭੈਣ ਦੱਸਿਆ ਸੀ ਨਾ ਗਰਮੀਆਂ ਦੇ ਦਿਨ ਤੋਂ ਮੈਂ ਨਹਾਉਣ ਲੱਗਾ, ਤੇ ਨਹਾਉਣ ਲੱਗਾ ਤੇ ਜਿਹੜਾ ਵਿਹੜਾ ਖੁੱਲ੍ਹੇ ਹੁੰਦੇ ਸੀ ਨਾ ਪਹਿਲਾਂ, ਜਿਹੜੇ ਜਦੋਂ ਸਾਡਾ ਜ਼ਮਾਨਾ ਸੀ, ਹੁਣ ਤੱਕ ਬਿਲਡਿੰਗਾਂ ਆ ਗਈਆਂ, ਉਦੋਂ ਵਿਹੜੇ ਵੀ ਖੁੱਲੇ ਹੁੰਦੇ, ਬਰਾਂਡੇ ਪੀਂਦੇ ਸੀ, ਵਿਹੜੇ ਵੀ ਖੁੱਲੇ ਹੁੰਦੇ, ਤੇ ਬਾਹਰ ਬਾਹਰ ਜਿਹੜਾ ਹੈਗਾ ਸੀ ਜਿੱਥੇ ਨਹਾਉਣ ਵਾਲੀ ਜਗ੍ਹਾ ਜਿਹੜਾ ਖੁਰਾ ਬਣਿਆ ਅੱਛਾ ਜੀ, ਮੈਂ ਜਿਹੜਾ ਹੈਗਾ ਜਦੋਂ ਦੇਖਿਆ ਤੇ ਚਿੱਪਰ ਸੀ ਵਿੱਚ ਜਿਹੜਾ ਹੈਗਾ ਅਜੇ ਹੈਗਾ ਪੂਰੀ ਨੀ ਸੀ ਲੱਗੀ, ਤੇ ਮੈਂ ਕਿਹਾ ਵੀ ਚਲੋ ਗਰਮੀਆਂ ਦੇ ਦਿਨ ਆ, ਮੈਂ ਕਿਹਾ ਵੀ ਨਹਾ ਲੈਣੇ। ਜਦੋਂ ਜਿਹੜਾ ਹੈਗਾ ਨਹਾਉਣ ਗਿਆ, ਖੁਰੇ ਬਣ ਤੌਲੀਆ ਲਿਆ ਤੇ ਕਾਂ ਜਿਹੜਾ ਨਾ ਕਾਲਾ ਸ਼ਾਹ ਕਾਂ ਚੁੱਕ ਕੇ ਜਿਹੜਾ ਚਿੱਪਰ ਲਿਆ ਕੇ ਨਾ ਆਪਣਾ ਗਗਨ ਭੈਣ ਤੇ ਤੂਤ ਹੁੰਦਾ ਸੀ ਸਾਡੇ ਵਿਹੜੇ ਚ, ਤੂਤ ਦੇ ਉੱਤੇ ਬਹਿ ਗਿਆ ਜਾ ਕੇ, ਤੂਤ ਦੇ ਉੱਤੇ ਬਹਿ ਕੇ ਤਾਂ ਸੀ ਜਾਵੇ। ਤੇ ਮੈਂ ਕਹਿੰਦਾ, ਮੈਂ ਕਿਹਾ ਕਾਂ ਭਾਜੀ ਭਾਜੀ, ਮੈਂ ਕਿਹਾ ਚਿੱਪਰ ਦੇ ਦੇ ਮੇਰੀ, ਮੈਂ ਕਿਹਾ ਇੱਕੋ ਹੀ ਚਿੱਪਰ ਇਹਦੀ ਬਚੀ, ਮੈਂ ਕਿਹਾ ਇਸ ਤੋਂ ਬਾਅਦ ਜਿਹੜਾ ਨਵੀਂ ਚੱਕ ਹੀ ਲਿਆਉਂਗਾ। ਤੇ ਉਹ ਜਿਹੜਾ ਹੈਗਾ ਚਿੱਪਰ ਜਿਹੜਾ ਹੈਗਾ ਗਗਨ ਭੈਣ ਭੁਖਲਾ ਮਾਰਿਆ, ਕਾਂ ਜਿਹੜਾ ਹੈਗਾ ਚਿੱਪਰ ਲੈ ਕੇ ਨਾ ਉੱਥੇ ਬਹਿ ਕੇ ਜਿਹੜਾ ਹੈਗਾ, ਮੈਂ ਬਥੇਰੇ ਉਹਦੇ ਕੇ ਹੱਥ ਤੇ ਤਰਲੇ ਵੀ ਪਾਏ, ਮੈਂ ਕਿਹਾ ਭਾ ਭਾਜੀ ਜਿਹੜਾ ਹੈਗਾ ਕਾਂ ਭਾਜੀ ਮੇਰੀ ਚਿੱਪਰ ਦੇ ਦਿਓ। ਤੇ ਉਹ ਜਿਹੜਾ ਹੈਗਾ ਚਿੱਪਰ ਲੈ ਕਾਂ ਜਿਹੜਾ ਹੈਗਾ ਕਾਂ ਉਹ ਗਿਆ ਉਹ। ਤੇ ਮੈਨੂੰ ਉਹ ਗੱਲ ਇਹ ਵੀ ਯਾਦ ਆ, ਤੇ ਮੈਂ ਤਾਂ ਕਰਕੇ ਅੱਜ ਸ਼ੇਅਰ ਕਰ ਦਿੱਤੀ
1: ਜੀ।
2: ਬਾਕੀ ਜਿਹੜਾ ਹੈਗਾ ਜਿਹੜੀ ਹੈਗੀ ਆ, ਮੈਨੂੰ ਗੱਲ ਯਾਦ ਆ ਗਈ ਵਿਆਹ ਦੇ ਵਿੱਚ ਜਿਹੜਾ ਹੈਗਾ ਹੁਣ, ਕਿਉਂਕਿ ਮਾਹੌਲ ਇਸ ਤਰ੍ਹਾਂ ਦੇ ਹੁੰਦੇ ਨਾ, ਤੇ ਮੇਰੀ ਸਾਲੇ ਹਾਰ ਜਿਹੜਾ ਹੈਗਾ ਰਿਸ਼ਤੇਦਾਰੀ ਸੀ, ਤੇ ਉਹਦਾ ਜਿਹੜਾ ਹੈਗਾ ਸਾਰਿਆਂ ਨੇ ਬਈ ਭਾਈ ਹੁਣ ਵਿਆਹ ਦੇ ਵਿੱਚ ਕਿਹੜਾ ਨੀ ਬੰਦਾ ਖਾਂਦਾ ਹਨਾ, ਬਨਸਾ ਨੀ ਆਉਂਦਾ। ਅੱਛਾ, ਉਹ ਜਿਹੜਾ ਹੈਗਾ ਹੈ ਤਾਂ ਰਿਸ਼ਤੇਦਾਰੀ ਆ ਤੇ ਉਹ, ਲੇਕਿਨ ਉਹਦੇ ਹੈ ਜ਼ਿੰਮੀਦਾਰ। ਅੱਛਾ, ਉਹਦੇ ਘਰ ਵਾਲੇ ਨੇ ਜਿਹੜਾ ਹੈਗਾ ਗਗਨ ਭੈਣ ਜਿਹੜਾ ਹੈਗਾ ਪੰਨਾ ਨਾ ਬੰਨਿਆ ਹੋਇਆ, ਪਾਰਟੀ ਸੋਹਣਾ ਸੂਟ ਬੂਟ ਵੀ ਪਾਏ, ਪੰਨਾ ਬੰਨਿਆ ਸੀ। ਉਹਦੀ ਘਰ ਵਾਲੀ ਆਈ ਤੇ ਮੈਂ ਵੀ ਕੋਲ ਤੇ ਮੇਰੀ ਘਰ ਵਾਲੀ ਵੀ ਕੋਲ, ਉਹਨੇ ਉਹਦੇ ਪਰਨੇ ਦੇ ਉੱਤੇ ਹੱਥ ਮਾਰਿਆ, ਕਹਿੰਦੀ ਤੂੰ ਕੀ ਜਿਹੜਾ ਹੈਗਾ ਪੱਠੇ ਵੱਢ ਬਣਿਆ ਜਿਹੜਾ ਹੈਗਾ ਪਿੰਡ ਜਿਹਾ ਬਣਿਆ, ਕਹਿੰਦੀ ਵੀ ਜਾ ਕੇ ਜਿਹੜਾ ਹੈਗਾ ਪਰਨਾ ਕਿਥੋਂ ਬੰਨਿਆ, ਉਹ ਜਿਹੜਾ ਹੈਗਾ ਚੇਂਜ ਕਰਕੇ ਆ ਜਿਹੜਾ ਹੈਗਾ ਪੱਗ ਬੰਨ ਕੇ। ਤੇ ਉਹ ਗੱਲ ਅਜੇ ਵੀ ਯਾਦ ਆ ਗਈ, ਮੈਂ ਕਿਹਾ ਸਹੀ ਗੱਲ ਆ, ਜਦੋਂ ਪਰਨਾ ਹੱਥ ਮਾਰਿਆ ਨਾ ਉਹਨੇ ਤੇ ਉਹ ਪੰਨਾ ਜਿਹੜਾ ਥੱਲੇ ਡਿੱਗ, ਮੈਂ ਕਿਹਾ ਸਹੀ ਗੱਲ ਆ, ਮੈਂ ਵੀ ਕੋਲ ਹੀ ਖੜਾ ਸੀ, ਮੈਂ ਕਿਹਾ ਬਿਲਕੁਲ ਅਪ ਟੂ ਡੇਟ ਹੋ ਕੇ ਰਹਿਣਾ ਚਾਹੀਦਾ ਹੈਗਾ ਭਾਈ ਅੱਜ ਕੱਲ, ਮੈਂ ਕਿਹਾ ਘਰ ਵਾਲੀ ਜੀ ਉਹਨੂੰ ਉਹ ਵੀ ਕੋਲ ਹੀ ਖੜਾ, ਮੈਂ ਕਿਹਾ ਜਾ ਭਰਾ ਜਿਹੜਾ, ਮੈਂ ਕਿਹਾ ਅਪ ਟੂ ਡੇਟ ਹੋ ਗਿਆ ਜਿਹੜਾ ਵਿਚਾਰਾ, ਮੈਂ ਕਿਹਾ ਵਿਆਹ ਦੇ ਵਿੱਚ ਜਿਹੜਾ ਭਾਈ ਅੱਜ ਕੱਲ ਜਿਹੜਾ ਹੈਗਾ ਹਰ ਕੋਈ ਅਗਲਾ ਦੇਖਦੇ ਹੈਗੇ, ਸੂਟ ਪਾ ਵੀ ਦੇਖਦੇ ਆ, ਬੂਟ ਪਾ ਹਰ ਚੀਜ਼ ਦੇਖਦੇ ਹੈਗੇ, ਪਰਸਨੈਲਿਟੀ ਦੇਖਦੇ। ਤੇ ਉਹ ਫਿਰ ਗਗਨ ਭੈਣ ਪੱਗ ਬੰਨ ਕੇ ਆਇਆ, ਫਿਰ ਸੋਹਣੀ ਜੀ ਵਧੀਆ ਜੀ ਜਿਹੜਾ ਹੈਗਾ, ਤੇ ਫਿਰ ਖੁਸ਼ ਹੋ ਗਈ, ਕਹਿੰਦੀ ਹੁਣ ਤੂੰ ਮੈਚਿੰਗ ਤੇਰੀ ਮੇਰੇ ਨਾਲ ਸਹੀ ਹੋ ਰਹੀ ਹੈ। ਮੈਂ ਕਹਿੰਦਾ ਵੀ ਚਲੋ ਗੱਲ ਬਣ, ਇਹ ਵੀ ਗੱਲਾਂ ਹੁੰਦੀਆਂ। ਅੱਛਾ, ਹੁਣ ਇੱਕ ਹੋਰ ਗੱਲ ਮੈਨੂੰ ਯਾਦ ਆ ਗਈ, ਜਦੋਂ ਮੈਂ ਜਾ ਰਿਹਾ ਸੀ ਨਾ ਆਪਣਾ ਦੁਬਈ ਜਿਹੜਾ ਹੈਗਾ ਨਾ, ਤੇ ਛੁੱਟੀਆਂ ਛੁੱਟੀਆਂ ਸੀ ਬੇਟੀਆਂ ਦੋਨੋਂ ਹੀ, ਅਲੀਸ਼ ਅਲੀ ਦਾ ਛੁੱਟੀਆਂ ਛੁੱਟੀਆਂ ਸੀ, ਤੇ ਮੈਂ ਕਿਹਾ ਵੀ ਹੁਣ ਫਲਾਈਟ ਦਾ ਟਾਈਮ ਵੀ, ਕਿਉਂਕਿ 3 ਘੰਟੇ ਪਹਿਲਾਂ ਐਂਟਰ ਹੋਣਾ ਹੁੰਦਾ ਏਅਰਪੋਰਟ ਦੇ ਅੰਦਰ, ਤੇ ਮੈਂ ਫਿਰ ਘਰ ਕਿਹਾ ਵੀ ਮੈਂ ਕਿਹਾ ਵੀ ਬੇਟੀਆਂ ਨੂੰ ਮਿਲਾਂ, ਕਹਿੰਦੀ ਵੀ ਨਾ ਹੁਣ ਇਹਨਾਂ ਨੂੰ ਰੱਖਾਂ ਜੀ ਨਾ, ਨਹੀਂ ਤੇ ਇਹਨਾਂ ਨੇ ਤੈਨੂੰ ਜਾਣ ਨਹੀਂ ਦੇਣਾ। ਕਹਿੰਦੀ ਵੀ ਜਿਹੜਾ ਹੈਗਾ ਤੂੰ ਕੋਈ ਨੀ ਜਿਹੜਾ ਹੈਗਾ ਨਾਂ ਲੈ ਕੇ ਵਾਹਿਗੁਰੂ ਦਾ ਨਾਂ ਲੈ ਕੇ ਜਾ, ਤੇ ਮੈਂ ਉਹਨਾਂ ਨੇ ਕਿ ਇਹਨੇ ਤੈਨੂੰ ਦੋਨਾਂ ਨੇ ਨੀ ਜਾਣ ਦੇਣਾ ਹੈਗਾ, ਫਿਰ ਇਹਨਾਂ ਨੇ ਖੜਾ ਬਹੁਤ ਕਰਨਾ ਹੈਗਾ ਵੀ ਅਸੀਂ ਨੀ ਡੈਡੀ ਤੈਨੂੰ ਜਾਣ ਦੇ। ਉਹੀ ਗੱਲ ਹੋਈ, ਫਿਰ ਜਦੋਂ ਮੈਂ ਵਾਪਸ ਛੁੱਟੀ ਆਇਆ ਨਾ ਕੱਟ ਕੇ ਜਿਹੜਾ ਹੈਗਾ ਸਾਲ ਬਾਅਦ, ਤੇ ਗਗਨ ਭੈਣ ਕਿਤੇ ਭੰਗੜਾ ਪਾਉਣ ਲੱਗ ਪਈਆਂ ਦੋਨਾਂ ਹੀ, ਜਦੋਂ ਘਰ ਦੇ ਵਿੱਚ ਦਾਖਲਾ ਤੇ ਭੰਗੜਾ ਪਾਉਣ ਲੱਗ ਪਈਆਂ, ਡੈਡੀ ਆ ਗਿਆ ਡੈਡੀ ਆ, ਤੇ ਮੇਰੇ ਨਾਲ ਬਹੁਤ ਪਿਆਰ ਲੈਂਦੀਆਂ ਵੱਲਾ, ਵਕਤ ਨੀ ਭੁੱਲਦੇ ਕਹਿੰਦੇ ਨਾ, ਗੱਲਾਂ ਜਿਹੜਾ ਵਕਤ ਗੁਜ਼ਰ ਜਾਂਦੇ ਲੇਕਿਨ ਗੱਲਾਂ ਹਮੇਸ਼ਾ ਯਾਦ ਰਹਿੰਦੀਆਂ। ਸਾਡਾ ਪ੍ਰੋਗਰਾਮ ਬਹੁਤ ਵਧੀਆ ਹਮੇਸ਼ਾ
1: ਜੀ, ਸ਼ੁਕਰੀਆ ਸ਼ੁਕਰੀਆ ਬਖਸ਼ ਜੀ, ਵਾਕਈ ਤੁਹਾਡੀ ਗੱਲ ਸਹੀ ਹੈ ਕਿ ਨਿੱਕੇ ਨਿੱਕੇ ਬੱਚੇ ਜਿਹੜੇ ਆ ਨਾ, ਉਹਨਾਂ ਦਾ ਪਿਆਰ ਮਾਂ ਬਾਪ ਦੇ ਲਈ ਬੇਮੁੱਲਾ ਹੁੰਦਾ ਹੈ, ਉਹਦਾ ਕੋਈ ਮੁੱਲ ਨਹੀਂ ਹੁੰਦਾ। ਦੁਨੀਆਂ ਦੀ ਹਰ ਸ਼ੈ ਦੇ ਅੱਗੇ ਨਾ ਜਿਹੜਾ ਹੈਗਾ ਇਹ ਪਿਆਰ ਹਮੇਸ਼ਾ ਉੱਪਰ ਰਹਿੰਦਾ। ਤੋ ਮਾਂ ਬਾਪ ਦੀਆਂ ਕੁਦਰਤੀ ਸਾਂਝਾਂ ਹੀ ਬੱਚਿਆਂ ਦੇ ਨਾਲ ਅਜਿਹੀਆਂ ਆਉਂਦੀਆਂ। ਖਾਸ ਤੌਰ 'ਤੇ ਜੇ ਆਪਾਂ ਧੀਆਂ ਦੀ ਗੱਲ ਕਰੀਏ ਤਾਂ ਧੀਆਂ ਦੀ ਆਪਣੇ ਬਾਪ ਦੇ ਨਾਲ, ਪਿਓ ਦੇ ਨਾਲ, ਪਾਪਾ ਦੇ ਨਾਲ, ਡੈਡੀ ਦੇ ਨਾਲ ਕੁਦਰਤੀ ਰੂਪ ਦੇ ਵਿੱਚ ਇੱਕ ਇੰਨੀ ਗੂੜੀ ਸਾਂਝ ਹੁੰਦੀ ਹੈ ਨਾ, ਜਿਹੜੀ ਮੈਨੂੰ ਲੱਗਦਾ ਵੀ ਦੁਨੀਆਂ ਦੇ ਵਿੱਚ ਇੱਕ ਵੱਖਰੇ ਹੀ ਮੁਕਾਮ 'ਤੇ ਰਹਿੰਦੀ ਆ। ਤੋ ਇਹ ਪਿਆਰ, ਇਹ ਮੁਹੱਬਤ ਆ ਮਾਂ ਬਾਪ ਦੇ ਨਾਲ ਸਦਾ ਬੱਚਿਆਂ ਦੀਆਂ ਬਰਕਰਾਰ ਰਹਿਣ, ਇਹੋ ਆਪਣੀਆਂ ਦਿਲੋਂ ਦੁਆਵਾਂ ਨੇ। ਅਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਦੀ ਸਾਂਝ ਪਈ ਬਖਸ਼ੀ ਜੀ ਪ੍ਰੋਗਰਾਮ ਦੇ ਨਾਲ ਜੁੜੇ ਇਸ ਮੰਚ 'ਤੇ ਆਏ। ਬਹੁਤ ਬਹੁਤ ਧੰਨਵਾਦ ਦਵਿੰਦਰ ਕੌਰ ਧਾਲੀਵਾਲ ਜੀ ਜਿਹੜੇ ਹੈਗੇ, ਆਪਾਂ ਉਹਨਾਂ ਦੇ ਨਾਲ ਹੁਣ ਕਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਉਹਨਾਂ ਦੀਆਂ ਕਾਲਸ ਆਪਣੇ ਕੋਲ ਕਾਫੀ ਸਾਰੀਆਂ ਆ ਚੁੱਕੀਆਂ ਨੇ, ਅਤੇ ਨਾਲ ਨਾਲ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਤੁਹਾਡੇ ਉਹ ਵੀ ਪਹੁੰਚੇ ਹੋਏ ਆ, ਜਿਨ੍ਹਾਂ ਦੀ ਸਾਂਝ ਇਸ ਪ੍ਰੋਗਰਾਮ 'ਚ ਨਾਲ ਨਾਲ ਆਪਾਂ ਜ਼ਰੂਰ ਪਾਉਂਦੇ ਰਹਾਂਗੇ। ਅਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਮੈਸੇਜ ਹੈ ਮੇਰੇ ਕੋਲ ਪਹੁੰਚਿਆ ਹੋਇਆ ਜੱਸੀ ਚਾਹਲ ਜੀ ਹੋਰਾਂ ਦਾ। ਸੋ ਸਤਿ ਸ਼੍ਰੀ ਅਕਾਲ ਬੁਲਾਰੇ ਨੇ ਅਤੇ ਨਾਲ ਹੀ ਜੱਸੀ ਜੀ ਹੋਰਾਂ ਦਾ ਸੁਨੇਹਾ ਮੈਂ ਜ਼ਰੂਰ ਤੁਹਾਨੂੰ ਪੜ੍ਹ ਕੇ ਸੁਣਾਊਂਗੀ ਚੰਗੀ ਤਰ੍ਹਾਂ ਟਰਾਂਸਲੇਟ ਕਰਕੇ। ਜੱਸੀ ਪੰਜਾਬੀ 'ਚ ਲਿਖਦਿਆ ਕਰੂੰਗੇ ਤਾਂ ਬਾਹਲਾ ਵਧੀਆ ਰਹੂਗਾ। ਹਰਮਨ ਕੋਂਗਰੈਚੁਲੇਸ਼ਨ ਕਹਿ ਰਹੇ ਨੇ ਦੇਵਤਾ ਜੀ ਨੂੰ। ਹਰਮਨ ਸ਼ੁਕਰੀਆ। ਅਤੇ ਹਰਮਨ ਤੁਸੀਂ ਵੀ ਆਪਣੀ ਜ਼ਿੰਦਗੀ ਦੀਆਂ ਯਾਦਾਂ ਜੇ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਘੁੰਮ ਰਹੀਆਂ ਨੇ ਤਾਂ ਜ਼ਰੂਰ ਸਾਂਝੀਆਂ ਕਰਿਓ। ਬਲਜੀਤ ਜੀ ਸਟੋਕਟਨ ਤੋਂ ਸਤਿ ਸ਼੍ਰੀ ਅਕਾਲ ਭੈਣ ਜੀ ਕਹਿ ਰਹੇ, ਸਾਰੇ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਕਹਿ ਰਹੇ ਨੇ ਬਹੁਤ ਬਹੁਤ ਸ਼ੁਕਰੀਆ। ਅਤੇ ਨਾਲ ਹੀ ਜਰਨੈਲ ਜੀ ਡੁਬਈ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਨੇ। ਅਵਤਾਰ ਜੀ ਦੇਹਰਾਦੂਨ ਉੱਤਰਾਖੰਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਭੈਣ ਭਰਾਵਾਂ ਨੂੰ ਜੋ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋਏ ਨੇ। ਸੋ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਨਾਲ ਹੀ ਆਪਣੇ ਮਨਪ੍ਰੀਤ ਜੀ ਜਿਹੜੇ ਹੈਗੇ ਆ ਪਿੰਡ ਵਾਂਦਰ ਤੋਂ, ਉਹਨਾਂ ਦੇ ਵੀ ਕਾਫੀ ਸਾਰੇ ਸੁਨੇਹੇ ਜਿਹੜੇ ਆਪਣੇ ਕੋਲ ਇਸ ਵੇਲੇ ਪਹੁੰਚੇ ਹੋਏ ਨੇ। ਤੋ ਮਨਪ੍ਰੀਤ ਜੀ ਹੋਰਾਂ ਦੇ ਸੁਨੇਹੇ ਕੀ ਨੇ ਆਓ ਪਹਿਲਾਂ ਉਹਨਾਂ ਦੇ ਨਾਲ ਸਾਂਝ ਪਾ ਲਈਏ, ਫਿਰ ਤੁਹਾਨੂੰ ਅਗਲਾ ਜਿਹੜਾ ਸੁਨੇਹਾ ਪੜ੍ਹ ਕੇ ਸੁਣਾਉਂਗੀ। ਸੋ ਦਵਿੰਦਰ ਜੀ ਜਿਹੜੇ ਹੈਗੇ ਧਾਲੀਵਾਲ, ਉਹਨਾਂ ਦੀ ਕਾਲ ਕਨੈਕਟ ਨਹੀਂ ਹੋਈ ਹੈ। ਸੋ ਦਵਿੰਦਰ ਜੀ ਜੇ ਦੁਬਾਰਾ ਪ੍ਰੋਗਰਾਮ 'ਚ ਕਾਲ ਕਰਨਾ ਚਾਹੁੰਦੇ ਹੋ ਤਾਂ ਆ ਸਕਦੇ ਹੋ, ਸਾਂਝ ਇਸ ਪ੍ਰੋਗਰਾਮ 'ਚ ਸਾਡੇ ਨਾਲ ਬਣਾ ਸਕਦੇ ਹੋ। ਤੋ ਆਵਾਜ਼ ਕਰਕੇ ਮੈਂ ਮੁਆਫ਼ੀ ਚਾਹੂੰਗੀ ਕਿਉਂਕਿ ਅੱਜ ਗਲਾ ਸਾਥ ਜ਼ਿਆਦਾ ਨਹੀਂ ਦੇ ਰਿਹਾ। ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਿਹਤ ਠੀਕ ਹੋਊਗੀ ਅਤੇ ਤੁਹਾਡੇ ਨਾਲ ਸੋਹਣੇ ਰੂਪ ਦੇ ਵਿੱਚ ਸਹੀ ਆਵਾਜ਼ 'ਚ ਸਾਂਝ ਬਣਾਵਾਂਗੀ। ਸੋ ਮਨਪ੍ਰੀਤ ਜੀ ਹੋਰਾਂ ਦਾ ਸੁਨੇਹਾ ਕਹਿੰਦੇ, ਮਹਿਫਿਲ ਤਾਂ ਉਹੀ ਹੈ ਪਰ ਯਾਰ ਬੇਗਾਨੀ ਨੇ ਦਿਲਦਾਰ, ਮਹਿਫਿਲ ਤਾਂ ਉਹੀ ਹੈ ਪਰ ਯਾਰ ਬੇਗਾਨੀ ਨੇ ਦਿਲਦਾਰ ਤਾਂ ਉਹੀ ਨੇ ਪਰ ਯਾਰ ਬੇਗਾਨੇ ਨੇ, ਮਹਿਫਿਲ ਤਾਂ ਉਹੀ ਹੈ ਤੂੰ ਯਕੀਨ ਤੋੜਿਆ ਵੇ ਮੈਂ ਸਮਝ ਨਹੀਂ, ਤੂੰ ਯਕੀਨ ਤੋੜਿਆ ਵੇ ਮੈਨੂੰ ਸਮਝ ਨਹੀਂ ਆਈ, ਅਸੀਂ ਸਮਝ ਰਹੇ ਆਪਣਾ ਤੂੰ ਕਦਰ ਨਾ ਪਾਈ, ਵੇ ਤੇਰੇ ਇਸੇ ਨਾਦਾਨੀ ਕਰਕੇ ਅੱਜ ਮੈਂ ਨਾਰ ਬੇਗਾਨੀ ਹਾਂ, ਮਹਿਫਿਲ ਤਾਂ ਉਹੀ ਹੈ ਪਰ ਯਾਰ ਬੇਗਾਨੀ ਹਾਂ, ਮਹਿਫਿਲ ਤਾਂ ਉਹੀ ਹੈ ਪਰ ਯਾਰ ਬੇਗਾਨੀ ਹਾਂ। ਮਨਪ੍ਰੀਤ ਜੀ ਪਿੰਡ ਵਾਂਦਰ ਤੋਂ ਬੜਾ ਸੋਹਣਾ ਸੁਨੇਹਾ, ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ। ਅੱਜ ਦਾ ਗੀਤ ਕਹਿੰਦੇ ਬਹੁਤ ਵਧੀਆ ਲੱਗਿਆ, ਮੇਰੀ ਚੁੱਪ ਨੂੰ ਮੇਰੀ ਕਮਜ਼ੋਰੀ ਨਾ ਸਮਝਣਾ, ਮੈਂ ਸਾਰੇ ਦੁੱਖ ਤਕਲੀਫਾਂ ਦੇ ਧੋਖੇ ਵਾਹਿਗੁਰੂ ਜੀ ਨੂੰ ਦੇ ਦਿੱਤੇ ਨੇ, ਹੁਣ ਆਪ ਹੀ ਫੈਸਲੇ ਕਰਨਗੇ, ਬਸ ਮੈਨੂੰ ਉਹਨਾਂ ਦੇ ਇਨਸਾਫ ਦੀ ਵਡੀਕ ਹੈ। ਸੋ ਇਹ ਮਨਪ੍ਰੀਤ ਜੀ ਪਿੰਡ ਵਾਂਦਰ ਤੋਂ ਸੁਨੇਹਾ। ਹਰਦੁਆਰੀ ਲਾਲ ਜੀ ਸਾਡੇ ਨਾਲ, ਗੁਰਜੀਤ ਜੀ, ਸ਼ਰਨਜੀਤ ਜੀ ਇਟਲੀ ਤੋਂ ਪ੍ਰੋਗਰਾਮ ਨੂੰ ਸੁਣ ਰਹੇ ਨੇ, ਸਤਿ ਸ਼੍ਰੀ ਅਕਾਲ ਇਹਨਾਂ ਦੇ ਵੱਲੋਂ ਵੀ ਪਹੁੰਚ ਚੁੱਕੀ ਹੈ। ਅਤੇ ਸਤਪਾਲ ਕਿੰਗਰਾ ਜੀ ਵੀ ਇਸ ਵੇਲੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਸਾਡੇ ਸਾਰਿਆਂ ਦੇ ਨਾਲ। ਸੋ ਬੀ ਆਰ ਬੈਂਸ ਜੀ ਮੋਂਟਰੀਅਲ ਕੈਨੇਡਾ ਤੋਂ ਪ੍ਰੋਗਰਾਮ 'ਚ ਸਾਡੇ ਨਾਲ ਨੇ। ਅਤੇ ਬਲਜੀਤ ਜੱਸੀ ਜੀ, ਬਲਜੀਤ ਜੱਸਲ ਜੀ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ। ਸਤਿ ਸ਼੍ਰੀ ਅਕਾਲ ਸਤਪਾਲ ਕਿੰਗਰਾ ਜੀ ਕਹਿ ਰਹੇ ਨੇ, ਹਰਮਨ ਵੀ ਨਿਊ ਜਰਸੀ ਤੋਂ ਕੋਂਗਰੈਚੁਲੇਸ਼ਨ ਕਹਿ ਰਹੇ ਨੇ। ਅਤੇ ਮੈਂ ਮਾਫ਼ੀ ਚਾਹੂੰਗੀ, ਮੈਨੂੰ ਬਾਰ ਬਾਰ ਨਾ ਇੱਦਾਂ ਲੱਗਦਾ ਜਿੱਦਾਂ ਛਿੱਕ ਆਊਗੀ ਪਰ ਛਿੱਕ ਆ ਨਹੀਂ ਰਹੀ ਹੈ। ਸੋ ਇਸ ਤਰੀਕੇ ਦੀ ਸਥਿਤੀ 'ਚ ਨਾ ਬੜਾ ਔਖਾ ਜਿਹਾ ਲੱਗਦਾ ਹੁੰਦਾ ਵੀ ਅੱਖਾਂ 'ਚੋਂ ਪਾਣੀ ਆ ਜਾਂਦਾ ਅਤੇ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਹੁਣ ਆਪਾਂ ਕਰੀਏ ਤਾਂ ਕੀ ਕਰੀਏ। ਖੈਰ ਕੋਈ ਗੱਲ ਨਹੀਂ, ਪ੍ਰੋਗਰਾਮ 'ਚ ਤੁਹਾਡੇ ਸਭ ਦੇ ਨਾਲ ਜੁੜੇ ਹੋਏ ਹਾਂ, ਸਾਂਝਾ ਪੈ ਰਹੀਆਂ ਨੇ ਵਿਚਾਰਾਂ ਦੀਆਂ ਅਤੇ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣ ਸਕਦੇ ਹੋ, ਕਾਲ ਕਰ ਸਕਦੇ ਹੋ, ਪ੍ਰੋਗਰਾਮ 'ਚ ਆ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਦੱਸ ਸਕਦੇ ਹੋ ਕਿ ਕਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਹਾਡੇ ਲਈ ਮੈਟਰ ਕਰਦੀਆਂ ਨੇ। ਬਲਜੀਤ ਕੌਰ ਜੀ ਹੋਰਾਂ ਦਾ ਸੁਨੇਹਾ ਪਹੁੰਚ ਚੁੱਕਿਆ ਸੰਗਰੂਰ ਤੋਂ, ਸਤਿ ਸ਼੍ਰੀ ਅਕਾਲ ਗਗਨ ਜੀ। ਅਤੇ ਅੱਜ ਦਾ ਕਹਿੰਦੇ ਵਿਸ਼ਾ ਬਹੁਤ ਵਧੀਆ, ਮੇਰੇ ਨਿਆਣਿਆਂ ਦੀ ਜਿੱਦ ਕਹਿੰਦੇ ਮੇਰੇ ਲਈ ਹਮੇਸ਼ਾ ਪਰੇਸ਼ਾਨੀ ਦਾ ਸਬੱਬ ਬਣੀ ਹੈ, ਪਰ ਹੁਣ ਜਦੋਂ ਉਹ ਵੱਡੇ ਹੋ ਗਏ ਨੇ ਅਤੇ ਹੁਣ ਉਹ ਹਾਸਿਆਂ ਦਾ ਸਬੱਬ ਬਣਦੀ ਹੈ। ਜਦੋਂ ਵੀ ਅਸੀਂ ਸਾਰਾ ਪਰਿਵਾਰ ਇਕੱਠੇ ਹੋ ਕੇ ਬੈਠਦੇ ਹਾਂ ਉਹਨਾਂ ਗੱਲਾਂ ਨੂੰ ਯਾਦ ਕਰਦੇ ਹਾਂ ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਬਹੁਤ ਹਾਸੇ ਪੈਂਦੇ ਨੇ, ਢਿੱਡੀ ਪੀੜਾਂ ਹੋ ਜਾਂਦੀਆਂ ਨੇ, ਪਰ ਜਦੋਂ ਜਵਾਕ ਜਿੱਦ ਕਰਦੇ ਸੀ, ਨਿਆਣੇ ਜਿੱਦ ਕਰਦੇ ਸੀਗੇ, ਉਦੋਂ ਕੁੱਟ ਮਾਰ ਵਾਲੇ ਹਥਿਆਰ ਸਾਰੇ ਵਰਤ ਲਈਦੇ ਸੀ, ਪਰ ਆਖਿਰਕਾਰ ਜ਼ਿੱਦ ਜਿਹੜੀ ਉਹਨਾਂ ਦੀ ਭੁਗਾਉਣੀ ਪੈਂਦੀ ਸੀ। ਸੋ ਬਿਲਕੁਲ ਬਲਜੀਤ ਜੀ, ਇਹ ਗੱਲ ਤੁਹਾਡੀ ਸਹੀ ਹੈ। ਸੋ ਕਈ ਬੱਚੇ ਜ਼ਿੱਦੀ ਬਹੁਤ ਹੁੰਦੇ ਨੇ। ਮੈਨੂੰ ਯਾਦ ਹੈ ਵੀ ਇੱਕ ਵਾਰ ਮੇਰਾ ਵੱਡਾ ਭਰਾ ਆਪਣੀ ਬੇਟੀ ਨੂੰ ਲੈ ਕੇ ਸਾਡੇ ਕੋਲ ਆਇਆ ਅਤੇ ਉਹਨੇ ਹੀ ਨਾ ਜਦੋਂ ਅਸੀਂ ਮਾਰਕੀਟ ਗਏ ਅਤੇ ਉਹਨੇ ਪਹਿਲਾਂ ਹੀ ਕਿਹਾ ਕਿ ਵੀ ਮਾਰਕੀਟ ਦੇ ਵਿੱਚ ਨਾ ਕੇਕ ਦੀ ਦੁਕਾਨ ਦੇ ਮੂਹਰੋਂ ਨਾ ਲੰਘਿਓ, ਹੋਰ ਚਾਹੇ ਸਾਰਾ ਬਾਜ਼ਾਰ ਘੁੰਮ ਲਓ। ਅੱਛਾ, ਸਾਨੂੰ ਉਦੋਂ ਸਮਝ ਨਹੀਂ ਸੀ ਵੀ ਇਹ ਇੱਦਾਂ ਕਿਉਂ ਕਹਿ ਰਿਹਾ, ਕਿਉਂਕਿ ਉਹ ਤਾਂ ਆਲਰੇਡੀ ਆਪਣੀ ਬੇਟੀ ਦੇ ਨਾਲ ਸਥਿਤੀ ਅਤੇ ਹਾਲਾਤ ਜਿਹੜੇ ਆ ਉਹਨਾਂ ਨੂੰ ਭੁਗਤ ਚੁੱਕੇ ਸੀ, ਕਿਉਂਕਿ ਉਹ ਸਾਡੀ ਇੰਨੀ ਸ਼ੈਤਾਨ ਨੰਨੀ ਜਿਹੀ ਪਰੀ ਸੀ ਨਾ ਕਿ ਉਹ ਆਪਣੀ ਜ਼ਿੱਦ ਜਿਹੜੀ ਇਹ ਕਰ ਲੈਂਦੀ ਸੀ ਉਹਨੂੰ ਭੁਗਾ ਕੇ ਹਟਦੀ ਸੀ। ਤੋ ਮੈਨੂੰ ਯਾਦ ਆਵੇ ਅਸੀਂ ਮਾਰਕੀਟ ਗਏ, ਅਸੀਂ ਜਾਂਦੇ ਪੂਰਾ ਖਿਆਲ ਰੱਖਿਆ ਵੀ ਕੇਕ ਵਾਲੀ ਦੁਕਾਨ ਦੇ ਮੂਹਰੇ ਨਹੀਂ ਜਾਣਾ, ਪਰ ਜਿਵੇਂ ਕਹਿੰਦੇ ਵੀ ਗੱਲਾਂ ਗੱਲਾਂ ਦੇ ਵਿੱਚ ਫਿਰ ਭੁੱਲ ਗਏ, ਧਿਆਨ ਚੋਂ ਨਿਕਲ ਗਿਆ ਤੇ ਮੁੜਦੇ ਹੋਏ ਨਾ ਗਲਤੀ ਨਾਲ ਅਸੀਂ ਇੱਕ ਬੇਕਰੀ ਦੀ ਜਿਹੜੀ ਦੁਕਾਨ ਸੀਗੀ ਉਹਦੇ ਮੂਹਰੇ ਪਹੁੰਚ ਗਏ ਤੇ ਜਦੋਂ ਹੀ ਉਹਦੀ ਨਿਗਾਹ ਪੈ ਗਈ ਕੇਕ ਤੇ ਤਾਂ ਮੇਰੇ ਭਰਾ ਨੂੰ ਖਿੱਚਣਾ ਸ਼ੁਰੂ ਕਿ ਚਲੋ, ਤੇ ਉਹ ਮੁੜ ਕੇ ਹੱਸੇ ਕਹਿੰਦਾ ਹਾਏ ਰੱਬਾ ਜਿਹੜੀ ਗੱਲ ਮੈਂ ਕਿਹਾ ਸੀ ਉਹੀ ਹੋ ਗਈ। ਅੱਛਾ ਸਾਨੂੰ ਨਹੀਂ ਸੀ ਪਤਾ ਉਹੀ ਗੱਲ, ਉਹ ਬੇਕਰੀ ਦੇ ਵਿੱਚ ਗਏ ਤੇ ਉਹਨੇ ਬਹੁਤ ਵੱਡੇ ਕੇਕ ਨੂੰ ਹੱਥ ਪਾ ਲਿਆ, ਤਕਰੀਬਨ ਮੇਰੇ ਖਿਆਲ ਚ ਮਤਲਬ 3-4 ਪੌਂਡ ਦਾ, 3 ਪੌਂਡ ਦਾ ਕੇਕ ਸੀਗਾ ਸ਼ਾਇਦ, ਕਾਫੀ ਵੱਡਾ, ਤੇ ਉਹਨੇ ਉੱਥੇ ਲੈ ਲਿਆ। ਤੇ ਜੇ ਮੇਰਾ ਭਰਾ ਨਾ ਦਵਾਉਂਦਾ ਤਾਂ ਉਹ ਵੀ ਪੰਗਾ ਸੀਗਾ ਕਿ ਉਹਨੇ ਉੱਥੇ ਲੁੱਟ ਜਾਣਾ ਸੀਗਾ। ਤੇ ਚਲੋ ਉਹਨੇ ਕੇਕ ਲਿਆ ਤੇ ਉਹਨੇ ਤਾਂ ਬਈ ਨਾਲ ਦੀ ਨਾਲ ਜ਼ਿੱਦ ਸ਼ੁਰੂ ਕਰਤੀ। ਜਦੋਂ ਅਸੀਂ ਕਾਰ ਪਾਰਕਿੰਗ 'ਚ ਪਹੁੰਚੇ ਕਹਿੰਦੀ ਵੀ ਇੱਥੇ ਕੇਕ ਖੋਲੋ ਤੇ ਸਿਰਫ ਮੈਂ ਤੇ ਮੇਰੇ ਪਾਪਾ ਖਾਵਾਂਗੇ, ਹੋਰ ਕੋਈ ਇਸ ਕੇਕ ਨੂੰ ਹੱਥ ਨਹੀਂ ਲਾਊਗਾ। ਵੀ ਮੈਨੂੰ ਯਾਦ ਹੈ ਵੀ ਮੈਂ ਉਹਦੇ 'ਚੋਂ ਥੋੜ੍ਹਾ ਜਿਹਾ ਪੀਸ ਲੈ ਲਿਆ। ਓਹੋ, ਉਸ ਤੋਂ ਬਾਅਦ ਉਸਨੇ ਕੀ ਤੂਫਾਨ ਸਿਰ 'ਤੇ ਚੱਕਿਆ ਕਿ ਮੈਨੂੰ ਦੁਬਾਰਾ ਕੇਕ ਚਾਹੀਦਾ, ਐਡਾ ਹੀ ਕੇਕ ਚਾਹੀਦਾ, ਔਰ ਫਿਰ ਉਹਨੂੰ ਮੈਂ ਤੇ ਮੇਰੇ ਪਾਪਾ ਖਾਵਾਂਗੇ। ਮਤਲਬ ਝਿੜਕਣਾ, ਡਾਂਟਣਾ, ਧੱਕੇ ਨਾਲ ਘਰੇ ਲਿਜਾਣਾ, ਕੋਈ ਚੀਜ਼ ਕੰਮ ਨਹੀਂ ਆਈ। ਐਂਡ ਪੁਆਇੰਟ ਸਾਨੂੰ ਫਿਰ ਤੋਂ ਦੁਬਾਰਾ ਕੇਕ ਲੈ ਕੇ ਆਉਣਾ ਪਿਆ। ਫਿਰ ਉਹਨੂੰ ਸ਼ਾਂਤ ਕੀਤਾ ਤੇ ਫਿਰ ਜਦੋਂ ਸੌਂਗੀ ਫਿਰ ਸਾਰਿਆਂ ਨੂੰ ਹੌਲੀ ਹੌਲੀ ਵੰਡਿਆ ਪੁਰਾਣੇ ਵਾਲਾ ਕੇਕ ਤੇ ਨਵਾਂ ਉਹਦੇ ਵਾਸਤੇ ਸਾਂਭ ਕੇ ਰੱਖਿਆ। ਤੋ ਕਈ ਵਾਰ ਬੱਚੇ ਜਿਹੜੇ ਹੈਗੇ ਆ ਇਸ ਤਰੀਕੇ ਦੀ ਜ਼ਿੱਦ ਵੀ ਕਰ ਲੈਂਦੇ ਆ। ਤੇ ਇੱਕ ਮੈਨੂੰ ਹੋਰ ਕਹਾਣੀ ਯਾਦ ਆ ਗਈ, ਮੇਰੀ ਸਹੇਲੀ ਹੁੰਦੀ ਸੀ ਕਪੂਰਥਲੇ, ਉਹਦਾ ਬੇਟਾ ਹੁੰਦਾ ਸੀ ਕ੍ਰਿਸ਼ ਉਹਦਾ ਨਾਮ ਸੀਗਾ। ਤੇ ਅਸੀਂ ਨਾ ਮਾਰਕੀਟ ਚਲੇ ਗਏ, ਉਹਨੇ ਕਿਹਾ ਵੀ ਚਲੋ ਆਪਾਂ ਘੁੰਮਣ ਚੱਲਦੇ ਹਾਂ। ਤੇ ਪੂਰਾ ਬਾਜ਼ਾਰ ਘੁੰਮ ਕੇ ਅਸੀਂ ਉਹਨੂੰ ਕਿਹਾ ਵੀ ਹੁਣ ਬਹੁਤ, ਕਹਿੰਦਾ ਵੀ ਤੁਸੀਂ ਕਿਹਾ ਸੀ ਵੱਡਾ ਮਾਲ ਦੇਖਣਾ, ਅਸੀਂ 2 ਮਾਲ 'ਚ ਜਾਏ ਪਰ ਉਹਨੂੰ ਲੱਗਿਆ ਕਿ ਜੀ ਇਹ ਤਾਂ ਵੱਡੇ ਨਹੀਂ ਆ। ਤੇ ਅਸੀਂ ਹੱਸਦਿਆਂ ਨੇ ਕਹਿਤਾ ਵੀ ਚਲੋ ਆਪਾਂ ਅੱਗੇ ਚੱਲਾਂਗੇ, ਨਾ ਤਾਂ ਹੋਰ ਵੱਡਾ ਮਾਲ ਆਊਗਾ। ਤੋ ਆਪਾਂ ਤਾਂ ਸੋਚਿਆ ਨਹੀਂ ਵੀ ਉਹ ਦਿਮਾਗ ਦੇ ਵਿੱਚ ਬੱਚਾ ਹੈਗਾ, ਤੇ ਉਹਨੇ ਬਿਠਾ ਲਿਆ ਕਿ ਵੱਡਾ ਮਾਲ ਮਤਲਬ ਬਹੁਤ ਵੱਡਾ। ਤੇ ਕਰਦੇ ਕਰਦੇ ਅਸੀਂ ਘਰੇ ਪਹੁੰਚ ਗਏ, ਸ਼ਾਮ ਨੂੰ ਹਨੇਰਾ ਹੋਣ ਵਾਲਾ ਸੀਗਾ 6 ਵਜੇ ਜਦੋਂ ਅਸੀਂ ਘਰ ਆਏ। ਤੇ ਉਹਨੇ ਵੇਖਿਆ ਵੀ ਇਹ ਤਾਂ ਘਰ ਦਾ ਰਸਤਾ, ਜਦੋਂ ਅਸੀਂ ਗੇਟ ਐਂਟਰ ਹੋਏ ਤੇ ਉਹਨੇ ਮਤਲਬ ਰੋਣਾ ਪਿਟਣਾ ਸ਼ੁਰੂ ਕਰਤਾ ਕਿ ਮਾਲ ਨਹੀਂ ਆ, ਤੁਸੀਂ ਤਾਂ ਘਰ ਲਈ ਆਏ। ਤੇ ਅਸੀਂ ਉਹਨੂੰ ਕਿਹਾ ਵੀ ਨਹੀਂ ਆਪਾਂ ਕੱਲ੍ਹ ਚੱਲਾਂਗੇ, ਤੇ ਉਹਨੇ ਤਾਂ ਉੱਚੀ ਉੱਚੀ ਰੋਣਾ ਸ਼ੁਰੂ ਕਰਤਾ। ਤੇ ਜਦੋਂ ਉਹ ਕਾਰ 'ਚ ਉਤਰਿਆ ਨਾ ਤਾਂ ਉਹ ਨੀਚੇ ਉੱਥੇ ਹੀ ਲੇਟ ਗਿਆ। ਤੇ ਮੇਰੀ ਸਹੇਲੀ ਨੇ ਵਿਚਾਰੀ ਨੇ ਬੜਾ ਖਿੱਚਣ ਦੀ ਕੋਸ਼ਿਸ਼ ਕੀਤੀ ਧੁਗੜੀ ਇਸ ਕਰਕੇ ਵੀ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਆਪਣੇ ਘਰ ਲੈ ਜਾਵਾਂ, ਪਰ ਬੱਚੇ ਕਿੱਥੇ, ਉਹ ਉੱਥੇ ਹੀ ਲੇਟਿਆ ਰਿਹਾ। ਤੇ ਉਹਨੇ ਅੱਕ ਕੇ ਕਿਹਾ ਕਿ ਚੰਗਾ ਇਹਨੂੰ ਇੱਥੇ ਹੀ ਪਿਆ ਰਹਿਣ ਦਿਓ, ਆਪਾਂ ਚੱਕਣਾ ਹੀ ਨਹੀਂ ਆ। ਤੂੰ ਯਕੀਨ ਮੰਨੋ ਇੱਕੋ ਹੀ ਪੋਜ਼ ਦੇ ਵਿੱਚ ਈ ਕਰਕੇ ਨਾ ਤਕਰੀਬਨ 1.5 ਘੰਟਾ ਬੱਚਾ ਉੱਥੇ ਹੀ ਰਿਹਾ। ਤੇ ਐਂਡ 'ਚ ਸਾਨੂੰ ਖੁਦ ਨੂੰ ਤਰਸ ਆਵੇ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ, ਇਹਨੂੰ ਤਾਂ ਕਹਿ ਕੇ ਪੰਗਾ ਲੈ ਲਿਆ। ਤੇ ਫਿਰ ਮੈਨੂੰ ਯਾਦ ਆ ਵੀ ਮੇਰੇ ਹਸਬੈਂਡ ਕਹਿੰਦੇ ਵੀ ਚੰਗਾ ਚੱਲ ਤੂੰ ਕਾਰ 'ਚ ਬੈਠ, ਤੈਨੂੰ ਮੈਂ ਵੱਡਾ ਮਾਲ ਦਿਖਾ ਕੇ ਲੈ ਕੇ ਆਉਣਾ। ਪਰ ਹੁਣ ਇਸ ਵੇਲੇ ਉਹਨੂੰ ਤਾਲਾ ਲੱਗ ਗਿਆ, ਤੇ ਜਦੋਂ ਤਾਲਾ ਸਵੇਰੇ ਖੁੱਲੂਗਾ ਫਿਰ ਤੈਨੂੰ ਅਸੀਂ ਮਾਲ ਲੈ ਕੇ ਆਵਾਂਗੇ। ਤਾਂ ਉਹਨੇ ਕਿਹਾ ਵੀ ਠੀਕ ਹੈ। ਫਿਰ ਅਸੀਂ ਉਹਨੂੰ ਲੈ ਕੇ ਗਏ ਤੇ ਜਿਹੜਾ ਫੈਕਟਰੀ ਸੀਗੀ ਰੇਲਵੇ ਦੀ, ਉਹਦਾ ਗੇਟ ਉਹਨੂੰ ਵਿਖਾਇਆ ਵੀ ਆਹ ਵਾਲਾ ਮਾਲ ਹੈ, ਅੰਦਰ ਨਹੀਂ ਜਾਣ ਦੇਣਗੇ, ਪਰ ਤਾਲਾ ਤੂੰ ਵੇਖ ਲੈ। ਤੇ ਫਿਰ ਜਾ ਕੇ ਕਿਤੇ ਉਹਦੇ ਮਨ ਨੂੰ ਤਸੱਲੀ ਮਿਲੀ। ਫਿਰ ਵੀ ਸਵੇਰ ਤੱਕ ਮਤਲਬ ਉਹਦੇ ਦਿਮਾਗ ਚੜਿਆ ਸੀ ਕਿ ਮੈਂ ਮਾਲ ਦੇਖਣ ਜਾਣਾ। ਤੂੰ ਵੀ ਸੱਚੀ ਮੁੱਚੀ ਬੱਚਿਆਂ ਦੀ, ਕਈ ਬੱਚਿਆਂ ਦੀ ਜ਼ਿੱਦ ਜਿਵੇਂ ਕਹਿੰਦੇ ਕਿ ਕੰਨਾਂ ਨੂੰ ਹੱਥ ਲਵਾ ਦਿੰਦੀ ਹੈ, ਪਰ ਤੁਸੀਂ ਕੁਝ ਨਹੀਂ ਕਰ ਸਕਦੇ। ਸੋ ਇਸ ਤਰੀਕੇ ਦੇ ਐਕਸਪੀਰੀਅੰਸ, ਇਸ ਤਰੀਕੇ ਦੇ ਤਜ਼ਰਬੇ ਜ਼ਿੰਦਗੀ ਦੇ ਰਹਿੰਦੇ ਆ। ਨਾਲ ਹੀ ਮਨਪ੍ਰੀਤ ਜੀ ਜਿਹੜੇ ਹੈਗੇ ਆ ਮਾਨਸਾ ਵਾਲੇ, ਉਹਨਾਂ ਦਾ ਵੀ ਮੇਰੇ ਕੋਲ ਸੁਨੇਹਾ ਆ ਗਿਆ। ਗਗਨ ਜੀ ਸਤਿ ਸ਼੍ਰੀ ਅਕਾਲ, ਅੱਜ ਦਾ ਕਹਿੰਦੇ ਵਿਸ਼ਾ ਬਹੁਤ ਵਧੀਆ ਪਰ ਮੇਰੇ ਗਲੇ ਦੀ ਹਾਲਤ ਵੀ ਤੁਹਾਡੇ ਗਲੇ ਵਰਗੀ ਹੋਈ ਪਈ ਆ। ਸੋ ਮੈਨੂੰ ਵੀ 3-4 ਦਿਨ ਹੋ ਗਏ ਲਗਾਤਾਰ ਬੁਖਾਰ ਹੁੰਦੇ, ਤੇ ਸੋਚਿਆ ਵੀ ਕਿਉਂ ਨਾ ਮੈਂ ਵੀ ਹਾਜ਼ਰੀ ਲਗਵਾਵਾਂ ਮੈਸੇਜ ਦੇ ਜ਼ਰੀਏ। ਮੇਰੇ ਬੱਚੇ ਵੀ ਜਿਹੜੇ ਆ ਕਹਿੰਦੇ ਵੀ ਬਹੁਤ ਜ਼ਿਆਦਾ ਸ਼ਰਾਰਤਾਂ ਕਰਦੇ ਨੇ, ਅਤੇ ਮੇਰਾ ਛੋਟਾ ਬੇਟਾ ਹੈ ਕਹਿੰਦੇ ਮੇਰੀ ਬੇਟੀ ਨਾਲ ਬਹੁਤ ਲੜਦਾ, ਅਤੇ ਅਕਸਰ ਇਹਨਾਂ ਦੀਆਂ ਲੜਾਈਆਂ ਦੇ ਵਿੱਚ ਅਸੀਂ ਜਿਹੜਾ ਹੈਗਾ ਬਹੁਤ ਸਾਰੀਆਂ ਅਜਿਹੀਆਂ ਖੁਸ਼ੀਆਂ ਮਹਿਸੂਸ ਕਰਦੇ ਹਾਂ ਜਿਹੜੀਆਂ ਜ਼ਿੰਦਗੀ 'ਚ ਬੜੀਆਂ ਹਾਸੀ ਦੀਆਂ ਗੱਲਾਂ ਹੈ। ਕਹਿੰਦੇ ਪਿਛਲੇ ਹਫ਼ਤੇ ਦੀ ਗੱਲ ਹੈ, ਮੇਰੇ ਬੇਟੇ ਦਾ ਗਲਾ ਖਰਾਬ ਹੋ ਗਿਆ ਅਤੇ ਅਸੀਂ ਆਈਸਕ੍ਰੀਮ ਲੈ ਕੇ ਆ ਗਏ, ਤੇ ਅਸੀਂ ਉਹਨੂੰ ਕਿਹਾ ਵੀ ਤੂੰ ਆਈਸਕ੍ਰੀਮ ਨਹੀਂ ਖਾਣੀ, ਤੇ ਮੇਰੀ ਬੇਟੀ ਨੇ ਕਹਿੰਦੇ ਰਾਤ ਨੂੰ ਅੱਧੀ ਰਾਤ ਨੂੰ ਉੱਠ ਕੇ ਫਰਿੱਜ 'ਚ ਸਾਰੀ ਆਈਸਕ੍ਰੀਮ ਦਾ ਡੂੰਘਾ ਡੂੰਘਾ ਚੱਟ ਕੇ ਖਾਲੀ ਕਰਕੇ ਰੱਖਦਾ। ਕਹਿੰਦੇ ਮੇਰਾ ਬੇਟਾ ਸਵੇਰੇ ਉੱਠ ਕੇ ਰੋਵੇ ਪਿੱਟੇ ਕਰੇ ਵੀ ਮੈਂ ਆਈਸਕ੍ਰੀਮ ਖਾਣੀ ਹੈ, ਮੈਨੂੰ ਡੂੰਘਾ ਚਾਹੀਦਾ। ਤੇ ਕਹਿੰਦੇ ਅਸੀਂ ਬੜੀ ਮੁਸ਼ਕਿਲ ਨਾਲ ਖਹਿੜਾ ਛਡਾਇਆ ਤੇ ਫਿਰ ਆਈਸਕ੍ਰੀਮ ਹਜੇ ਵੀ ਸਾਡੇ ਫਰਿੱਜ 'ਚ ਪਈ ਹੈ, ਉਹਨੂੰ ਕੋਈ ਨਹੀਂ ਖਾਂਦਾ, ਪਰ ਬੱਚਿਆਂ ਦੀ ਜ਼ਿੱਦ ਕਰਕੇ ਰੱਖਣੀ ਪਈ ਆ। ਵੇਖ ਲਓ ਇੱਦਾਂ ਵੀ ਹੋ ਜਾਂਦਾ, ਖਾਸ ਤੌਰ 'ਤੇ 2 ਭੈਣ ਭਰਾ ਹੋਣ। ਅਜੇ ਮਨਪ੍ਰੀਤ ਤੁਹਾਡੀ ਗੱਲ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆ ਕਿ ਮੇਰਾ ਛੋਟਾ ਭਰਾ ਨਾ ਬੜਾ ਸ਼ਰਾਰਤੀ ਹੁੰਦਾ ਸੀਗਾ ਤੇ ਅਸੀਂ ਜਦੋਂ ਸਾਰੇ ਭੈਣ ਭਰਾਵਾਂ ਨੇ ਸੁੱਤੇ ਹੋਣਾ ਨਾ ਤੇ ਉਹਨੇ ਕੀ ਕਰਨਾ ਰਾਤ ਨੂੰ ਨਾ ਸਕੈਚ ਪੈਨ ਲੈ ਕੇ ਕਿਸੇ ਦੇ ਮੁੱਛਾਂ ਬਣਾ ਦੇਣੀਆਂ ਕਿਸੇ ਦੇ ਦਾੜੀ ਬਣਾ ਦੇਣੀ ਕਿਸੇ ਦਾ ਮਤਲਬ ਪੂਰਾ ਮੇਕਅਪ ਕਰ ਦੇਣਾ ਤੇ ਸੁੱਤੇ ਪਏ ਉੱਪਰ ਨਾ ਜੁੱਤੀਆਂ ਰੱਖ ਦੇਣੀਆਂ ਜਿੰਨੀਆਂ ਵੀ ਫਿਰ ਸਵੇਰੇ ਉਹਨੇ ਸਾਰਿਆਂ ਦਾ ਮਜ਼ਾਕ ਉਡਾਉਣਾ ਹਨਾ ਤੇ ਮੈਨੂੰ ਯਾਦ ਹੈ ਵੀ ਫਿਰ ਮੈਂ ਤੇ ਮੇਰਾ ਵੱਡਾ ਭਰਾ ਸੀ ਵੀ ਸੋਚਦੇ ਵੀ ਰਾਤ ਨੂੰ ਸੋਣਾ ਨੀ ਇਹਨੇ ਸ਼ਰਾਰਤ ਕਰਨੀ ਆ ਤੇ ਉਹ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਵੇਖੋ ਜਦੋਂ ਯਾਦ ਆਉਂਦੀਆਂ ਨੇ ਹੁਣ ਕਿੰਨੀ ਹਾਸੀ ਆਉਂਦੀ ਹੈ ਵੀ ਹੁਣ ਮੈਨੂੰ ਲੱਗਦਾ ਵੀ ਆਪਾਂ ਚਾਹ ਕੇ ਵੀ ਉਹ ਸ਼ਰਾਰਤਾਂ ਨਹੀਂ ਕਰ ਪਾਉਂਦੇ ਪਰ ਉਮਰ ਦੇ ਨਾਲ ਹੀ ਜਿਵੇਂ ਕਹਿੰਦੇ ਕਿ ਜ਼ਿੰਦਗੀ ਦਾ ਹਿੱਸਾ ਸ਼ਰਾਰਤਾਂ ਰਹਿੰਦੀਆਂ ਨੇਗੀਆਂ ਸੋ ਉਮੀਦ ਹੈ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਅਜਿਹੇ ਕਿੱਸੇ ਹੋਣਗੇ ਦਵਿੰਦਰ ਕੌਰ ਧਾਲੀਵਾਲ ਜੀ ਹੋਰਾਂ ਦਾ ਸਾਡੇ ਕੋਲ ਸੁਨੇਹਾ ਆਇਆ ਲਓ ਮੈਂ ਇਹਨਾਂ ਦੇ ਸੁਨੇਹੇ ਦੀ ਸਾਂਝ ਪਾ ਦਿਆਂ ਕੀ ਕਹਿੰਦੇ ਆ ਦਵਿੰਦਰ ਜੀ ਕਹਿ ਰਹੇ ਆ ਕਿ ਕਹਿੰਦੇ ਗਗਨ ਜੀ ਮੈਂ 10 ਮਿੰਟ ਤੱਕ ਪ੍ਰੋਗਰਾਮ 'ਚ ਕਾਲ ਕਰਦੀ ਹਾਂ ਅਤੇ ਮੈਂ ਕਹਿੰਦੇ ਹੁਣ ਇਸ ਵੇਲੇ ਡਰਾਈਵ ਕਰ ਰਹੀ ਹਾਂ ਹਾਂ ਕੋਈ ਗੱਲ ਨਹੀਂ ਦਵਿੰਦਰ ਜੀ ਤੁਸੀਂ ਕਰ ਸਕਦੇ ਹੋ ਪਰ ਅੱਜ ਮੈਂ ਮਾਫ਼ੀ ਚਾਹੂੰਗੀ ਕਿ ਅੱਜ ਪ੍ਰੋਗਰਾਮ ਸਿਰਫ ਆਪਣਾ 10:30 ਵਜੇ ਤੱਕ ਰਹੇਗਾ ਉਸ ਤੋਂ ਅੱਗੇ ਨਹੀਂ ਹੋਏਗਾ ਕਿਉਂਕਿ ਮੇਰੀ ਸਿਹਤ ਅੱਜ ਸੱਚੀ ਮੁੱਚੀ ਮੈਨੂੰ ਅਲਾਊ ਨਹੀਂ ਕਰਦੀ ਹੈ ਕਿ ਆਪਾਂ ਹੋਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ ਹਾਂ 10:30 ਵਜੇ ਤੱਕ ਆਪਾਂ ਜ਼ਰੂਰ ਸਾਂਝਾ ਪਾਵਾਂਗੇ ਤੁਸੀਂ ਪ੍ਰੋਗਰਾਮ 'ਚ ਆ ਸਕਦੇ ਹੋ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਸਕਦੇ ਹੋ ਬੀ ਆਰ ਬੈਂਸ ਜੀ ਮੌਂਟਰੀਅਲ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਤਪਾਲ ਕਿੰਗਰਾ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵਟਸਐਪ 'ਤੇ ਵੀ ਬੁਲਾ ਰਹੇ ਨੇ ਮਨਪ੍ਰੀਤ ਜੀ ਵੋਲਵਰ ਹੈਮਟਨ ਵਾਲਿਆਂ ਦਾ ਸੁਨੇਹਾ ਆ ਗਿਆ ਕਹਿੰਦੇ ਗਗਨ ਜੀ ਇੱਕ ਵਾਰ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਅਤੇ ਮੇਰੇ ਘਰ ਦੇ ਕਹਿੰਦੇ ਡਾਕਟਰ ਕੋਲ ਲੈ ਗਏ ਅਤੇ ਡਾਕਟਰ ਨੇ ਕਿਹਾ ਇੰਜੈਕਸ਼ਨ ਲਾਉਣਾ ਅਤੇ ਕਹਿੰਦੇ ਇੰਜੈਕਸ਼ਨ ਲਵਾ ਕੇ ਉਹਨੇ ਦਵਾਈ ਦਿੱਤੀ ਡਾਕਟਰ ਨੇ ਅਤੇ ਕਹਿੰਦੇ ਮੈਨੂੰ ਨਾ ਘਰੇ ਆ ਕੇ ਨਾ ਗੁੱਸਾ ਚੜਿਆ ਮੈਂ ਸਾਰੀਆਂ ਦਵਾਈਆਂ ਸੁੱਟਤੀਆਂ ਮੈਂ ਕੋਈ ਦਵਾਈ ਨਹੀਂ ਖਾਧੀ ਅਤੇ ਕਹਿੰਦੇ ਮੇਰੇ ਘਰ ਦੇ ਨਾ ਮਤਲਬ ਥੱਕ ਕੇ ਦਵਾਈਆਂ ਦਵਾ ਦਵਾ ਕੇ ਉਸ ਤੋਂ ਬਾਅਦ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਮਿੱਠੀਆਂ ਦਵਾਈਆਂ ਦਵਾਈਆਂ ਹੋਮਿਓਪੈਥੀ ਦੀਆਂ ਅਤੇ ਕਹਿੰਦੇ ਉਹ ਮੈਨੂੰ ਇੰਨੀਆਂ ਵਧੀਆ ਲੱਗੀਆਂ ਮੈਂ ਤੀਜੇ ਕੁ ਦਿਨ ਕਹਿ ਦਿੰਦਾ ਸੀ ਮੈਂ ਬਿਮਾਰ ਹਾਂ ਮੇਰਾ ਢਿੱਡ ਦੁੱਖਦਾ ਕਹਿੰਦੇ 2 ਵਾਰ ਤਾਂ ਡਾਕਟਰ ਨੇ ਸਹੀ ਦਵਾਈ ਦਿੱਤੀ ਤੀਜੀ ਵਾਰ ਡਾਕਟਰ ਵੀ ਸਮਝ ਗਿਆ ਵੀ ਇਹ ਜਿਹੜੀ ਬਿਮਾਰੀ ਹੈ ਨਾ ਸਿਰਫ ਮਿੱਠੀਆਂ ਗੋਲੀਆਂ ਖਾਣ ਦੀ ਹੈ ਤਾਂ ਕਹਿੰਦੇ ਉਹ ਵੀ ਫਿਰ ਮੈਨੂੰ ਖਾਲੀ ਗੋਲੀਆਂ ਦੀ ਸ਼ੀਸ਼ੀ ਭਰ ਕੇ ਦੇ ਦਿੰਦੇ ਸੀ ਖੰਡ ਦੀਆਂ ਦੀ ਜਿਹਨਾਂ ਨੂੰ ਕਹਿੰਦੇ ਮੈਂ ਗਿਣ ਗਿਣ ਕੇ ਖਾਣਾ ਅਤੇ ਆਪਦੇ ਆਪ ਨੂੰ ਫਿੱਟ ਮਹਿਸੂਸ ਕਰਨਾ ਸੋ ਅੱਜ ਕਹਿੰਦੇ ਸਮਝ ਆਉਂਦੀ ਹੈ ਵੀ ਉਹ ਜਿਹੜੀਆਂ ਮੈਨੂੰ ਦਵਾਈਆਂ ਮਿਲਦੀਆਂ ਸੀਗੀਆਂ ਉਹ ਬਿਨਾਂ ਦਵਾਈ ਵਾਲੀਆਂ ਮਿੱਠੀਆਂ ਗੋਲੀਆਂ ਹੁੰਦੀਆਂ ਸੀਗੀਆਂ ਅਤੇ ਵੀ ਮੈਂ ਘਰਦਿਆਂ ਨਾਲ ਚਲਾਕੀ ਕੀਤੀ ਪਰ ਘਰਦੇ ਮੇਰੇ ਤੋਂ ਸਮਾਰਟ ਅਤੇ ਡਾਕਟਰ ਸੀ ਉਹਨਾਂ ਦੇ ਨਾਲ ਆਹ ਵੀ ਤੁਹਾਡੀ ਗੱਲ ਸਹੀ ਹੈ ਨਾ ਅੱਛਾ ਦੇਖੋ ਮਾਂ ਬਾਪ ਨੂੰ ਨਾ ਬੱਚਿਆਂ ਤੋਂ ਦਵਾਈਆਂ ਵੀ ਲੁਕੋ ਕੇ ਰੱਖਣੀਆਂ ਪੈਂਦੀਆਂ ਜੇ ਮੇਰੀ ਛੋਟੀ ਬੇਟੀ ਦੀ ਗੱਲ ਕਰੀਏ ਨਾ ਉਹਨੂੰ ਵੀ ਦਵਾਈਆਂ ਖਾਣ ਦਾ ਬੜਾ ਸ਼ੌਕ ਹੈ ਅਤੇ ਬਹੁਤੀ ਵਾਰ ਨਾ ਉਹਨੂੰ ਡਾਕਟਰ ਕੋਲ ਜਾਣ ਦਾ ਹੀ ਚਾਅ ਰਹਿੰਦਾ ਅਤੇ ਕਈ ਵਾਰ ਤਾਂ ਨਾ ਅਸੀਂ ਨੋਟਿਸ ਕੀਤਾ ਵੀ ਉਹਦੇ ਪੇਟ 'ਚ ਪ੍ਰੋਬਲਮ ਹੁੰਦੀ ਨਹੀਂ ਪਰ ਫਿਰ ਵੀ ਉਹਨੂੰ ਲੱਗੂ ਕਿ ਮੈਨੂੰ ਦਵਾਈ ਦਵਾ ਕੇ ਲਿਆਉਣ ਜਾਂ ਮੈਂ ਡਾਕਟਰ ਕੋਲ ਜਾਵਾਂ ਅਤੇ ਉਹਦਾ ਢਿੱਡ ਦੁਖਣ ਲੱਗ ਜਾਂਦਾ ਅਤੇ ਇੱਕ ਵਾਰ ਫਿਰ ਅਸੀਂ ਡਾਕਟਰ ਸਾਹਿਬ ਨੂੰ ਕਿਹਾ ਵੀ ਇਹਦੇ ਇੰਜੈਕਸ਼ਨ ਲਾਇਓ ਤਾਂ ਡਾਕਟਰ ਸਾਹਿਬ ਨੇ ਕਿਹਾ ਵੀ ਜੇ ਦੁਬਾਰਾ ਪੇਟ ਦਰਦ ਹੋਊਗਾ ਤਾਂ ਆਪਾਂ ਤੇਰੇ ਇੰਜੈਕਸ਼ਨ ਲਾਵਾਂਗੇ ਉਸ ਤੋਂ ਬਾਅਦ ਫਿਰ ਉਹਦਾ ਢਿੱਡ ਦਰਦ ਘਟਿਆ ਤਾਂ ਬੱਚੇ ਵੀ ਜਿਹੜੇ ਹੈਗੇ ਨਾ ਕਈ ਵਾਰ ਉਹਨਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਆ ਤਾਂ ਉਸ ਚੀਜ਼ ਤੱਕ ਪਹੁੰਚਣ ਦੇ ਲਈ ਫਿਰ ਉਹ ਬੜੇ ਯਤਨ ਕਰਦੇ ਨੇ ਜਿਵੇਂ ਕਹਿੰਦੇ ਹੈ ਨਾ ਮਤਲਬ ਕੁਛ ਨਾ ਕੁਛ ਜੁਗਾੜ ਉਹ ਲਾਉਂਦੇ ਰਹਿੰਦੇ ਆ ਅਤੇ ਯੂਟਿਊਬ 'ਤੇ ਸਭ ਤੋਂ ਪਹਿਲਾ ਕਮੈਂਟ ਅੱਜ ਸਾਡੇ ਕੋਲ ਪਹੁੰਚਿਆ ਬਖਸ਼ੀ ਜੀ ਹੋਰਾਂ ਦਾ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਔਰ ਦੂਸਰੇ ਨੰਬਰ 'ਤੇ ਮਨਪ੍ਰੀਤ ਜੈ ਕਹਿ ਰਹੇ ਨੇ ਜੈ ਮਨਪ੍ਰੀਤ ਜੀ ਅਤੇ ਸਤਿ ਸ਼੍ਰੀ ਅਕਾਲ ਫਿਰ ਬਖਸ਼ੀ ਜੀ ਅੱਜ ਪੂਰਾ ਕੰਪੀਟੀਸ਼ਨ ਬਖਸ਼ੀ ਜੀ ਹੋਰਾਂ ਦਾ ਇੱਕ ਸੁਨੇਹਾ ਅਤੇ ਮਨਪ੍ਰੀਤ ਜੀ ਹੋਰਾਂ ਦਾ ਤੁਹਾਡਾ ਪ੍ਰੋਗਰਾਮ ਚੱਲਣਾ ਹੀ ਸਾਡੀ ਖੁਸ਼ੀ ਦੀ ਵਜ੍ਹਾ ਥੈਂਕ ਯੂ ਮਨਪ੍ਰੀਤ ਮੈਨੂੰ ਲੱਗਦਾ ਇਸ ਤੋਂ ਸੋਹਣੇ ਸ਼ਬਦ ਮੇਰੇ ਲਈ ਹੋ ਨਹੀਂ ਸਕਦੇ ਆ ਸੋ ਤੁਹਾਡਾ ਸਾਰਿਆਂ ਦਾ ਪਿਆਰ ਹੀ ਹੈ ਜਿਹੜਾ ਮੈਨੂੰ ਵੀ ਹਿੰਮਤ ਪ੍ਰਦਾਨ ਕਰਦਾ ਯਕੀਨ ਮੰਨਿਓ ਵੀ 3-4 ਦਿਨਾਂ ਦੀ ਇੰਨੀ ਜ਼ਬਰਦਸਤ ਵਾਲੀ ਹਾਲਤ ਖਰਾਬ ਹੈ ਨਾ ਪਰ ਫਿਰ ਵੀ ਮਨ ਕਰਦਾ ਕਿ ਨਹੀਂ ਛੁੱਟੀ ਨਹੀਂ ਕਰਨੀ ਹੈ ਚਾਹੇ ਔਖੇ ਸੌਖੇ ਚਾਹੇ ਥੋੜ੍ਹੀ ਦੇਰ ਹੀ ਸਾਂਝ ਪਵੇ ਭੈਣ ਭਰਾਵਾਂ ਨਾਲ ਪਰ ਪ੍ਰੋਗਰਾਮ ਜ਼ਰੂਰ ਕਰੀਏ ਪਰ ਅੱਜ ਬਿਲਕੁਲ ਸਿਹਤ ਅਲਾਓ ਨਹੀਂ ਕਰ ਰਹੀ ਸੀਗੀ ਕਿ ਪ੍ਰੋਗਰਾਮ ਲੈ ਕੇ ਆਈਏ ਪਰ ਫਿਰ ਵੀ ਲੱਗਿਆ ਵੀ ਨਹੀਂ ਚਲੋ ਥੋੜ੍ਹੀ ਦੇਰ ਦੇ ਲਈ ਤਾਂ ਸਾਂਝ ਜ਼ਰੂਰ ਪਾਵਾਂਗੇ ਅਤੇ ਨਾਲ ਹੀ ਕਹਿ ਰਹੇ ਬਹੁਤ ਸੋਹਣਾ ਵਿਚਾਰ ਅੱਜ ਦਾ ਸ਼ੁਕਰੀਆ ਅਤੇ ਨਾਲ ਨਾਲੇ ਹੋਰ ਸੁਨੇਹਾ ਪਹੁੰਚਿਆ ਜੀ ਇਹਨਾਂ ਦਾ ਕਹਿੰਦੇ ਆ ਕਿ ਤੁਹਾਡਾ ਪ੍ਰੋਗਰਾਮ ਸਟਾਰਟ ਹੋਇਆ ਅਤੇ ਮੈਂ ਪਹਿਲਾਂ ਫੁਲਕਾ ਤਵੇ 'ਤੇ ਪਾਇਆ ਇਹ ਵੀ ਤਾਂ ਇੱਕ ਖੁਸ਼ੀ ਦੀ ਵਜ੍ਹਾ ਹਾਂ ਵੇਖ ਲਓ ਵੀ ਕਿੰਨੀ ਵਧੀਆ ਖੁਸ਼ੀ ਦੀ ਵਜ੍ਹਾ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਸੁਣਦੇ ਫੁਲਕੇ ਬਣਾਉਣੇ ਹੋ ਖਾਣਾ ਖਾਂਦੇ ਹੋ ਤਾਂ ਮੈਨੂੰ ਲੱਗਦਾ ਵੀ ਜਦੋਂ ਆਪਾਂ ਚੰਗੀਆਂ ਗੱਲਾਂ ਸੁਣਦੇ ਹਾਂ ਸੋਹਣੀਆਂ ਹਾਸਿਆਂ ਦੀਆਂ ਗੱਲਾਂ ਮਨ ਨੂੰ ਖੁਸ਼ੀ ਦੇਣ ਵਾਲੀਆਂ ਗੱਲਾਂ ਉਹ ਤੁਹਾਡੀ ਜ਼ਿੰਦਗੀ ਦੀ ਸੱਚੀ ਮੁੱਚੀ ਖੁਸ਼ੀ ਦੀ ਵਜ੍ਹਾ ਬਣਦੀਆਂ ਨੇ ਤੇ ਤੁਹਾਡੀਆਂ ਅਜਿਹੇ ਗੱਲਾਂ ਮੇਰੀ ਖੁਸ਼ੀ ਦੀ ਵਜ੍ਹਾ ਬਣੀਆਂ ਨੇ। ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਕਹਿੰਦੇ ਤੰਦਰੁਸਤੀ, ਜਿਹਦੇ ਕੋਲ ਤੰਦਰੁਸਤੀ ਹੈ ਉਹਦੀ ਨਿੱਕੀ ਗੱਲ ਵੀ ਖੁਸ਼ੀ ਬਣ ਜਾਂਦੀ ਹੈ ਤੇ ਵੱਡੀ ਗੱਲ ਖੁਸ਼ੀ ਬਣਨੀ ਹੀ ਹੁੰਦੀ ਆ। ਅਰਮਾਨ ਇਟਲੀ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਵੈਰੀ ਨਾਈਸ ਵਿਚਾਰ, ਸ਼ੁਕਰੀਆ ਅਰਮਾਨ। ਤੇ ਹਰਦੁਆਰੀ ਲਾਲ ਜੀ ਵੀ ਸਾਡੇ ਨਾਲ, ਕਿਸ਼ੋਰ ਚੰਦ ਜੀ ਗੁਰੂ ਨਾਨਕਪੁਰਾ ਬਠਿੰਡਾ ਪੰਜਾਬ ਤੋਂ, ਕਿਸ਼ੋਰ ਸਬਲਾਨੀਆਂ, ਸਾਵਿਤਰੀ ਸਬਲਾਨੀਆਂ, ਸੁਮਨ ਸਬਲਾਨੀਆਂ, ਬੇਟੀ ਅੰਸ਼ੂ, ਸਾਡੀ ਸਾਰਿਆਂ ਦੀ ਤਰਫ ਤੋਂ ਕਹਿੰਦੇ ਗਗਨ ਮੈਡਮ ਜੀ ਸਤਿ ਸ੍ਰੀ ਅਕਾਲ। ਤੇ ਮਨਪ੍ਰੀਤ ਜੀ ਕਹਿ ਰਹੇ ਆ, ਗਗਨ ਜੀ ਜੇਕਰ ਤੁਹਾਡੀ ਸਿਹਤ ਠੀਕ ਨਹੀਂ, ਤੁਹਾਨੂੰ ਇਜਾਜ਼ਤ ਨਹੀਂ ਦਿੰਦੀ ਪ੍ਰੋਗਰਾਮ ਕਰਨ ਦੇ ਲਈ, ਤੇ ਤੁਸੀਂ ਪ੍ਰੋਗਰਾਮ ਨਾ ਕਰੋ, ਰੈਸਟ ਕਰੋ, ਆਰਾਮ ਕਰੋ। ਨਹੀਂ ਮਨਪ੍ਰੀਤ, ਥੋੜ੍ਹੀ ਜਿਹੀ ਲੱਗਿਆ ਕਿ ਹਿੰਮਤ ਹੈਗੀ ਹੈ, ਇਸੇ ਕਰਕੇ ਆਪਾਂ ਅੱਜ ਪ੍ਰੋਗਰਾਮ ਕੀਤਾ, ਪਰ ਸੱਚੀ ਮੁੱਚੀ ਔਖਾ ਲੱਗ ਰਿਹਾ ਕਿਉਂਕਿ ਨਾ ਗਲਾ ਜਿਹੜਾ ਹੈਗਾ ਉਹਦੇ 'ਚ ਪੇਨ ਹੋ ਰਹੀ ਆ, ਕੰਨਾਂ 'ਚ ਵੀ ਦਰਦ ਹੋਈ ਜਾ ਰਿਹਾ ਅਤੇ ਮੂੰਹ 'ਚ ਵੀ ਛਾਲੇ ਹੋ ਰਹੇ ਆ, ਪਤਾ ਨਹੀਂ ਦਵਾਈਆਂ ਕਰਕੇ ਹੋ ਗਈਆਂ ਸ਼ਾਇਦ ਜਿਹੜੀਆਂ ਖਾ ਰਹੇ ਹਾਂ। ਅਤੇ ਹੋਪ ਸੋ, ਉਮੀਦ ਹੈ ਕਿ ਛੇਤੀ ਤੋਂ ਛੇਤੀ ਆਪਾਂ ਠੀਕ ਹੋਵਾਂਗੇ। ਤੀਰਥ ਚੌਹਾਨ ਜੀ ਕਹਿ ਰਿਹਾ, ਆਈ ਹੋਪ ਯੂ ਐਂਡ ਯੂਅਰ ਫੈਮਿਲੀ ਫੀਲ ਬੈਟਰ ਸੂਨ। ਥੈਂਕ ਯੂ ਤੀਰਥ ਚੌਹਾਨ ਜੀ। ਸੋ ਉਮੀਦ ਹੈ, ਸੱਚੀ ਦੁਆਵਾਂ ਕਰ ਰਿਹਾ ਰੱਬ ਕਰੇ ਕਿ ਛੇਤੀ ਛੇਤੀ ਇਸ ਬੁਖਾਰ ਤੋਂ, ਇਸ ਬਿਮਾਰੀਆਂ ਤੋਂ ਖੈੜਾ ਛੁੱਟੇ। ਤੋ ਸੱਚੀ ਮੁੱਚੀ ਜਦੋਂ ਤੁਸੀਂ ਬਿਮਾਰ ਹੁੰਦੇ ਹੋ, ਤੁਹਾਡੇ ਲਈ ਦੁਨੀਆਂ ਦੀ ਕੋਈ ਖੁਸ਼ੀ ਮਾਇਨੇ ਨਹੀਂ ਰੱਖਦੀ ਆ। ਅਰਮਾਨ ਜੀ ਵੱਲੋਂ ਥੰਬਸ ਅਪ ਪਹੁੰਚ ਚੁੱਕੇ ਨੇ। ਦੀਪ ਲਾਈਵ, ਹੈਪੀ ਨਾਈਸ ਹੈਪੀਨੈਸ ਗਿਵਿੰਗ ਲਾਈਵ ਜੀ, ਥੈਂਕ ਯੂ ਬਖਸ਼ੀ ਜੀ। ਰਾਮਜੀਤ ਖੰਗੂੜਾ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਅਤੇ ਸੁਖਵਿੰਦਰ ਜੀ ਜਿਹੜੇ ਹੈਗੇ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਹੈਲੋ ਸਵੀਟ ਹਾਰਟ। ਦਵਿੰਦਰ ਧਾਲੀਵਾਲ ਜੀ, ਹੈਲੋ ਐਵਰੀਵਨ। ਰਾਜਗਿੱਲ ਜੀ ਕਹਿ ਰਹੇ ਆ, ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ ਰਾਜਗਿੱਲ ਜੀ। ਇਸ ਵੇਲੇ ਮੱਖਣ ਸ਼ਰਮਾ ਬੁੱਟਰ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਅਤੇ ਆਓ ਭਾਈ ਇਹ ਸਾਂਝ ਮੱਖਣ ਸ਼ਰਮਾ ਬੁੱਟਰ ਜੀ ਹੋਰਾਂ ਦੇ ਨਾਲ ਦੇਖਦੇ ਹਾਂ ਜੀ, ਮੱਖਣ ਸ਼ਰਮਾ ਜੀ ਕਿਹੜੀਆਂ ਖਾਸ ਗੱਲਾਂ ਦੀ ਸਾਂਝ ਪਾਉਣਗੇ। ਮੱਖਣ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ।
0: ਜਿਹੜੀਆਂ ਪਹਿਲਾਂ ਖੁਸ਼ੀਆਂ ਸੀ ਜੀ, ਉਹ ਹੁਣ ਨੀ, ਹੁਣ ਹੋ ਸਕਦਾ ਅਸੀਂ ਵੱਧ ਖੁਸ਼ ਹੋਵਾਂਗੇ, ਪਰ ਉਹ ਖੁਸ਼ੀਆਂ ਹੈ ਨੀ ਸਾਡੇ ਕੋਲ, ਹੈ ਨਾ ਜੀ।
1: ਬਿਲਕੁਲ।
0: ਤੇ ਭੈਣ ਨਾ 1978 ਚ ਮੇਰਾ ਵਿਆਹ ਹੋਇਆ ਜੀ, ਤੇ ਮੋਟਰਸਾਈਕਲ ਦਿੱਤਾ ਜਾਵਾ।
1: ਅੱਛਾ।
0: ਦੋ ਸਲੰਸਰਾਂ ਵਾਲਾ।
1: ਅੱਛਾ।
0: ਤੇ 18 ਸਾਲ ਦੀ ਉਮਰ ਸੀ, ਤੇ ਭੈਣ ਨਾ ਉਦੋਂ ਵਿਆਹ ਦਾ ਚਾਅ ਘੱਟ ਸੀ ਤੇ ਮੋਟਰਸਾਈਕਲ ਦਾ ਬਾਲਾ ਸੀਗਾ।
1: ਵੇਖ ਲਓ, ਜੇ ਘਰਦਿਆਂ ਨੂੰ ਪਤਾ ਲੱਗਿਆ ਲੜਾਈ ਨਾ ਹੋ ਜਾਵੇ ਦੁਬਾਰਾ।
0: ਮੋਟਰਸਾਈਕਲ ਹਾਲੇ ਵੀ ਖੜਾ ਮੇਰੇ ਕੋਲ ਭੈਣ ਉਹ
1: ਜੀ
0: ਵੇਚਿਆ ਨੀ।
1: ਹਾਂਜੀ।
0: ਤੇ ਭਰਾਵਾ 70 ਕਿਲੋਮੀਟਰ ਮਰੇਸੋਰ ਸੀ ਇੱਥੋਂ ਗਿੱਦੜਵਾ ਤੋਂ ਮੌੜ ਮੰਡੀ। ਤੇ ਸਾਡੇ ਕੋਲ ਪੈਟਰੋਲ ਦੀ ਜੀਪ ਸੀ ਭੈਣੇ, ਹੋਰ ਖੁਸ਼ੀ ਦੀ ਗੱਲ ਤੁਹਾਨੂੰ ਦੱਸਾਂ।
1: ਅੱਛਾ।
0: 280 ਰੁਪਏ ਦਾ ਪੈਟਰੋਲ ਪਾ ਕੇ ਤੇ ਮੈਂ ਵਾਪਸ ਆ ਜਾਂਦਾ ਹੁੰਦਾ ਸੀਗਾ।
1: ਕਿਆ ਬਾਤ ਹੈ, ਹੁਣ ਤੇ ਮੈਨੂੰ ਲੱਗਦਾ 280 ਰੁਪਏ ਲੈ ਕੇ ਪੈਟਰੋਲ ਪੰਪ ਚ ਮਤਲਬ ਘਰ ਤੱਕ ਪਹੁੰਚਣ ਦਾ ਤੇਲ ਨੀ ਪੈਂਦਾ।
0: 7 ਰੁਪਏ ਲੀਟਰ ਸੀਗਾ ਜੀ ਪੈਟਰੋਲ। ਹਾਂ,
1: ਹੁਣ 100 ਤੇ ਪਹੁੰਚ ਗਿਆ ਦੇਖ ਲਓ।
0: ਹਾਂਜੀ। ਤੇ ਉਹ ਦੇਖੋ ਵੀ ਉਦੋਂ ਨਾ ਮਤਲਬ ਵੈਸੇ ਲੱਗਦਾ ਤਾਂ ਉਹ ਵੀ ਐ ਸੀਗਾ ਮਹਿੰਗਾ ਵਾਲਾ ਹੀ
1: ਮਹਿੰਗਾ। ਹਾਂ।
0: ਤੇ ਭੈਣ ਜੀ ਉਦੋਂ ਇੱਕ ਇਹ ਸੀਗੀ ਵੀ ਸਾਰੇ ਪਿੰਡ ਚ ਮਸ਼ੀਨਰੀ ਕਿਸੇ ਕੋਲ ਹੈ ਨੀ ਸੀ, ਪੈਟਰੋਲ ਦੀ ਜੀਪ ਸਾਡੇ ਕੋਲ ਹੁੰਦੀ ਸੀ।
1: ਅੱਛਾ।
0: ਤੇ ਭੈਣ ਮੇਰੀ ਗੇ ਤੂੰ ਐ ਵੇਖ ਲਾ ਵੀ ਅਸੀਂ ਲਈ ਪਤਾ ਕਿੰਨੀ ਮਹਿੰਗੀ ਸੀਗੀ ਉਹ। 8200 ਦੀ।
1: ਵਾਹ। ਪਰ ਇਹ ਵੇਖੋ ਵੀ ਉਦੋਂ 8200 ਵੀ ਕਿੰਨਾ ਮੁਸ਼ਕਿਲ ਨਾਲ ਬਣਦਾ ਹੋਊਗਾ।
0: ਹਾਂਜੀ।
1: ਹਾਂ ਬਿਲਕੁਲ।
0: ਤੇ 37 ਸਕੋਰ ਟਰੈਕਟਰ ਸੀਗਾ ਜੀ, ਉਹ ਜਾਸੇ ਸੀ 12000 ਦਾ ਜੀ।
1: ਅੱਛਾ।
0: ਤੇ ਹੁਣ ਮੇਰੇ ਕੋਲ ਜੀਪ ਛੋਟੀ ਬਾਟੀ ਆ ਮਿਲਟਰੀ ਡਿਸਪੋਜ਼ਲ, ਤੇ ਉਹ ਮੈਂ ਗੰਗਾਨਗਰ ਤਿਆਰ ਕਰਾਂਗਾ, ਉਹ 5.5 ਲੱਖ ਰੁਪਏ ਤਿਆਰ ਹੋਈ ਹੈ ਜੀ।
1: ਫੇਰ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ, ਵੇਖ ਲਓ ਵੀ ਐ ਅਸੀਂ ਨਵੀਂ ਲਈ ਸੀ 8500 ਚ।
0: ਤੇ ਮੈਂ ਤਾਂ ਉਹ ਜਾਣਦੇ ਚੰਗੀ ਤਰ੍ਹਾਂ ਜੀ।
1: ਜੀ ਜੀ।
0: ਤੇ ਉਹ ਕਹਿੰਦੇ ਵੀ ਇਹਨੂੰ ਸ਼ੌਂਕ ਹੈ ਪਹਿਲਾਂ ਦਿਨੋਂ ਮਤਲਬ ਗੱਡੀਆਂ ਦਾ। ਤੇ ਜਿਹੜੀ ਚੀਜ਼ ਅੱਜ ਅਸੀਂ ਦੇਖੋ, ਮੈਂ ਕਹਿੰਦਾ ਵੀ 5.5 ਲੱਖ ਰੁਪਏ ਦੀ ਗੱਡੀ ਲੈ ਕੇ ਭਾਵੇਂ ਠੀਕ ਹੈ ਖੁਸ਼ ਹੋਵਾਂ, ਪਰ ਉਹ ਖੁਸ਼ੀ ਹੋਰ ਸੀਗੀ ਜੀ, ਅੱਜ ਵਾਲੀ ਨਹੀਂ ਸੀਗੀ।
1: ਨਹੀਂ, ਇਹ ਗੱਲ ਤੁਹਾਡੀ ਸਹੀ ਹੈ ਮੱਖਣ ਜੀ, ਪਹਿਲਾਂ ਨਾ ਅਸੀਂ ਖੁਸ਼ੀਆਂ ਨੂੰ ਨਾ ਦਿਲੋਂ ਮਹਿਸੂਸ ਕਰਦੇ ਸੀਗੇ।
0: ਹਾਂਜੀ।
1: ਜੇ ਸਾਨੂੰ ਕੁਝ ਚੰਗਾ ਲੱਗਦਾ ਸੀ ਤਾਂ ਸਾਡੀ ਰੂਹ ਨੂੰ ਤ੍ਰਿਪਤੀ ਹੁੰਦੀ ਸੀਗੀ, ਬੇਸ਼ੱਕ ਚੀਜ਼ ਥੋੜੀ ਹੁੰਦੀ ਸੀ, ਔਖਿਆਂ ਨਾਲ ਮਿਲਦੀ ਸੀਗੀ, ਉਹਦੀ ਕਦਰ ਜ਼ਿਆਦਾ ਸੀਗੀ। ਹੁਣ ਕੀ ਹੈ ਕਿ ਸਾਨੂੰ ਆਸਾਨੀ ਨਾਲ ਚੀਜ਼ਾਂ ਮਿਲ ਜਾਂਦੀਆਂ ਨੇ, ਚੰਦ ਕੁ ਮਿੰਟਾਂ ਦੇ ਲਈ ਖੁਸ਼ੀ ਹੁੰਦੀ ਹੈ ਤੇ ਗਾਇਬ ਹੋ ਜਾਂਦੀ ਆ, ਪਰ ਉਸ ਵੇਲੇ ਚੀਜ਼ ਬੜੀ ਜਿਵੇਂ ਕਹਿੰਦੇ ਤਰਸੇਵੇਂ ਨਾਲ ਮਿਲਦੀ ਸੀ, ਮਿਹਨਤ ਦੀ ਕਮਾਈ ਹੁੰਦੀ ਸੀ, ਫਟਕਦੇ ਨੇ ਤੁਹਾਨੂੰ ਮਾਂ ਬਾਪ ਕੱਢ ਕੇ ਨਹੀਂ ਦਿੰਦੇ ਸੀ। ਮੋਟਰਸਾਈਕਲ ਸਕੂਟਰ ਟਰੈਕਟਰ ਕਾਰਾਂ ਘਰਾਂ ਚ ਸੰਭਾਲੀਆਂ ਨੇ ਕਿਉਂ ਸੰਭਾਲੀਆਂ ਨੇ ਕਿਉਂਕਿ ਉਹਨਾਂ ਦੇ ਨਾਲ ਸਾਡੀਆਂ ਫੀਲਿੰਗ ਜੁੜੀਆਂ ਨੇ ਨਵੀਆਂ ਲੇਟੈਸਟ ਅਸੀਂ ਕਿੰਨੀਆਂ ਮਹਿੰਗੀਆਂ ਚੀਜ਼ਾਂ ਲੈ ਲਈ ਉਹ ਕਬਾੜ ਬਣ ਜਾਂਦੀਆਂ ਨੇ ਅਸੀਂ ਵੇਚ ਦਿੰਦੇ ਹਾਂ ਪਰ ਜਿੱਥੇ ਅਹਿਸਾਸ ਜੁੜ ਗਏ ਨਾ ਉਹ ਚੀਜ਼ਾਂ ਵਿਕਦੀਆਂ ਨਹੀਂ ਆ ਤੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਸਮੇਂ ਦੇ ਨਾਲ ਬਦਲ ਗਿਆ ਪੈਸਾ ਆ ਗਿਆ ਚੀਜ਼ਾਂ ਤੱਕ ਪਹੁੰਚ ਸੌਖੀ ਹੋ ਗਈ ਹੈ ਪਰ ਅਹਿਸਾਸ ਮਰ ਗਏ ਨੇ ਖੁਸ਼ੀਆਂ ਮਰ ਗਈਆਂ ਨੇ ਜਿਹੜੀਆਂ ਅਸਲੀ ਖੁਸ਼ੀਆਂ ਹੁੰਦੀਆਂ ਸੀਗੀਆਂ ਰੂਹ ਦੀ ਖੁਰਾਕ ਤੇ
3: ਰਿਸ਼ਤੇਦਾਰ ਭੈਣ ਆਉਂਦਾ ਨਾ ਕੋਈ ਰਿਸ਼ਤੇਦਾਰ
1: ਹਾਂਜੀ
3: ਤੇ ਸਾਰੇ ਪਰਿਵਾਰ ਨੇ ਖੁਸ਼ ਹੋਣਾ ਵੀ ਆਹ ਵੀ ਆ ਭੂਆ ਫੁੱਫੜ ਆ ਗਿਆ ਫਲਾਨਾ ਆ ਗਿਆ ਹਨਾ ਜੀ ਮਾਮਾ ਆ ਗਿਆ ਮਾਮੀ ਆ ਗਈ ਬਿਲਕੁਲ ਰਿਸ਼ਤੇਦਾਰ ਵੀ ਆਵੇ
1: ਅੱਗੇ ਕਾਂ ਬੋਲਣ ਦੇ ਵੀ ਚਾਹ ਚੜ ਜਾਂਦਾ ਸੀ ਵੀ ਕੋਈ ਨਾ ਕੋਈ ਪ੍ਰਾਹੁਣਾ ਤਾਂ ਆਊਗਾ ਹੁਣ ਹੁਣ ਅਗਲਾ ਫੋਨ ਕਰਕੇ ਦੱਸ ਵੀ ਦੇਵੇ ਨਾ ਪਹਿਲਾਂ ਮੱਥੇ ਤੋੜੀਆਂ ਪੈ ਜਾਂਦੀਆਂ ਦਿਮਾਗ ਚ ਟੈਨਸ਼ਨ ਹੋ ਜਾਂਦੀ ਹੈ ਹਾਏ ਕੀ ਕਰਾਂਗੇ ਹਾਏ ਕਮਰਾ ਛੱਡਣਾ ਪੈਣਾ ਸਾਨੂੰ ਸਮਾਨ ਸੈੱਟ ਕਰਨਾ ਪੈਣਾ ਸਾਡਾ ਰੂਟੀਨ ਖਰਾਬ ਹੋ ਜੂਗਾ ਸਾਡੀ ਲਾਈਫ ਸਟਾਈਲ ਜਿਹੜੀ ਉਹ ਡਿਸਟਰਬ ਹੋ ਜੂਗੀ ਤੇ ਵਾਕਈ ਗੱਲ ਸਹੀ ਹੈ ਇਹ ਚੀਜ਼ਾਂ ਦੀ ਤਬਦੀਲੀ ਹੈ ਸੋ ਬਹੁਤ ਵਧੀਆ ਲੱਗਿਆ ਮੱਖਣ ਸ਼ਰਮਾ ਜੀ ਅੱਜ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ ਪਰ ਬਹੁਤ ਸੋਹਣੀਆਂ ਖੁਸ਼ੀ ਦੀਆਂ ਵਜ੍ਹਾ ਤੇ ਬਹੁਤ ਸੋਹਣੀਆਂ ਗੱਲਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ
3: ਸ਼ੁਕਰੀਆ
1: ਹਾਂ ਬਿਲਕੁਲ ਜ਼ਰੂਰੀ ਆ ਹੁਣ ਨਾ ਕੀਤੀ ਲੱਗਦਾ ਹੋਰ ਨਾ ਗੜਬੜ ਹੋ ਜਾਵੇ ਸਿਹਤ ਦੀ ਸਮਾਪਤ ਕਰਾਂਗੇ ਕਿਉਂਕਿ ਸਿਹਤ ਅੱਗੇ ਇਸ ਪ੍ਰੋਗਰਾਮ ਨੂੰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਆ ਤੰਦਰੁਸਤ ਰਹੀ ਸਿਹਤ ਤਾਂ ਕੱਲ ਫਿਰ ਸਾਂਝ ਪਾਵਾਂਗੇ ਕਿਸੇ ਨਾ ਕਿਸੇ ਖਾਸ ਵਿਸ਼ੇ ਤੇ ਜੇ ਤੁਹਾਡੇ ਕਿਸੇ ਦੇ ਜ਼ਿਹਨ 'ਚ ਕੋਈ ਵਧੀਆ ਵਿਸ਼ਾ ਆਵੇ ਤਾਂ ਜ਼ਰੂਰ ਮੈਨੂੰ ਸੁਜੈਸਟ ਕਰ ਦਿਆ ਕਰੋ ਅਤੇ ਆਪਾਂ ਉਸ ਵਿਸ਼ੇ ਨੂੰ ਜ਼ਰੂਰ ਰੱਖਾਂਗੇ ਅਤੇ ਹੁਣ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਗਗਨ ਨੂੰ ਦਿਓ ਸਮਾਪਤ ਕਰਨ ਦੀ ਇਜਾਜ਼ਤ ਕੱਲ੍ਹ ਫਿਰ ਮਿਲਾਂਗੇ ਤਦ ਤੱਕ ਦੇ ਲਈ ਸ਼ੁਕਰੀਆ ਥੈਂਕ ਯੂ ਸ਼ੁਕਰੀਆ ਧੰਨਵਾਦ ਉਹਨਾਂ ਭੈਣ ਭਰਾਵਾਂ ਦਾ ਜੋ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਦੇ ਨੇ ਹਰਮਨ ਜੀ ਬਹੁਤ ਬਹੁਤ ਧੰਨਵਾਦ ਭਾਨ ਗਰੇਵਾਲ ਜੀ ਤੁਹਾਡਾ ਵੀ ਸ਼ੁਕਰੀਆ ਪਰਮਿੰਦਰ ਖਹਿਰਾ ਜੀ ਬਖਸ਼ੀ ਜੀ ਗਿੱਲ ਆਂਟੀ ਜੀ ਇਟਲੀ ਵਾਲਿਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭਨਾਂ ਦਾ ਪ੍ਰੋਗਰਾਮ ਨੂੰ ਸਪੋਰਟ ਕਰਨ ਦੇ ਲਈ ਹੁਣ ਦਿਓ ਇਜਾਜ਼ਤ

ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ ਜਦੋਂ ਤੱਕ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ ਚ ਬਥੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਅ ਸਾਲੀਏ ਓ ਜਦੋਂ ਤੱਕ ਨੱਚੇਗੀ ਮੈਂ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੁਪਿੰਦਰ ਗਿੱਲ ਤੁਸੀਂ ਰੇਡੀਓ ਸੁਣ ਰਹੇ ਹੋ ਚੰਨ ਪਰਦੇਸੀ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ।

ਫਕੀਰ। ਸਤਿ ਸ਼੍ਰੀ ਅਕਾਲ ਜੀ, ਮੈਂ ਦਿਲਜੀਤ ਸਿੰਘ ਦੁਸਾਂਝ ਤੇ ਮੈਂ ਵਧਾਈਆਂ ਦੇਣਾ ਚਾਹੁੰਦਾ ਜੀ ਰੇਡੀਓ ਚੰਨ ਪਰਦੇਸੀ ਨੂੰ ਜਿਹੜਾ ਸ਼ਿਕਾਗੋ ਦੇ ਵਿੱਚ ਆਨ ਏਅਰ ਆ, ਔਰ ਇਸ ਰੇਡੀਓ ਨੂੰ ਇਹ ਮਾਣ ਹਾਸਿਲ ਹੋਇਆ ਕਿ ਇਸ 7 ਦਿਨ 24 ਆਰ ਇਹ ਆਨ ਏਅਰ ਆ, ਤੇ ਬਹੁਤ ਵੱਡੀ ਗੱਲ ਆ। ਔਰ ਇਸ ਸਾਰੀ ਟੀਮ ਨੂੰ, ਰੇਡੀਓ ਚੰਨ ਪਰਦੇਸੀ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਆਲਵੇਜ਼ ਚੜ੍ਹਦੀ ਕਲਾ 'ਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ।

ਸੋਨੀਆ ਦੇ ਹਰ ਕੋਨੇ ਦੇ ਵਿੱਚ ਬੈਠੇ ਸਾਰੇ ਹੀ ਸਤਿਕਾਰਯੋਗ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਦੋਸਤ ਤੇ ਹੋਸਟ ਗੁਰਜੀਤ ਸਿੰਘ ਵੱਲੋਂ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਰੇਡੀਓ ਚੰਨ ਪਰਦੇਸੀ ਸ਼ਿਕਾਗੋ USA ਦੇ ਵਿਹੜੇ ਦੇ ਵਿੱਚ ਸਵਾਗਤ ਕਰਦੇ ਆ ਜੀ। ਜੀ ਆਇਆਂ ਆਖਦੇ ਤੇ ਨਾਲ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਆਖਦਾ ਤੇ ਉਮੀਦ ਕਰਦਾ ਕਿ ਵੀਕਐਂਡ ਤੁਹਾਡਾ ਸਾਰਿਆਂ ਦਾ ਬੜਾ ਹੀ ਖੂਬਸੂਰਤ ਗਿਆ ਹੋਊਗਾ, ਪਰਿਵਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਖੂਬ ਇੰਜੋਏ ਕਰਿਆ ਹੋਊਗਾ। ਅਗਲੇ ਵੀਕਐਂਡ ਦੀ ਤਿਆਰੀ ਦੇ ਵਿੱਚ ਆਪਾਂ ਚੱਲਦੇ ਫਿਰ ਖੁਸ਼ੀਆਂ ਦੇ ਨਾਲ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਵਾਸਤੇ। ਸੁਣਦੇ ਰਹੋ ਰੇਡੀਓ ਚੰਨ।

0: ਵਾਹ ਵਾਕਈ ਬੜਾ ਪਿਆਰਾ ਖੂਬਸੂਰਤ ਗੀਤ ਕਹਿੰਦੇ ਸਕੂਨ ਦਿਲ ਕਾ ਤੁਮਸੇ। ਵਾਕਈ ਕਹਿੰਦੇ ਨੇ ਇੱਕ ਦੂਸਰੇ ਦੇ ਨਾਲ ਜਦੋਂ ਗਾਣਾ ਸੁਣਦੇ ਆ ਰੂਹ ਰਾਜੀ ਹੁੰਦੀ ਹੈ, ਫਿਰ ਸਕੂਨ ਜ਼ਰੂਰ ਮਿਲਦਾ। ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਸਰੋਤਿਆਂ ਦਾ, ਬਹੁਤ ਪਿਆਰੇ ਪਿਆਰੇ ਗੀਤ ਤੇ ਬਹੁਤ ਲੰਬੀ ਲਿਸਟ ਸਾਂਝੀ ਕੀਤੀ ਹੈ। ਤੇ ਸੱਚ ਦੱਸਦਾ ਅੱਜ ਇੱਕ ਫਨਕਾਰ ਦੇ ਨਾਲ ਬਹੁਤ ਸਾਰਿਆਂ ਦਾ ਪਿਆਰ ਹੈ, ਇਸ ਕਰਕੇ ਉਹ ਫਨਕਾਰ ਵੀ ਤੁਹਾਨੂੰ ਪਤਾ ਲੱਗੂਗਾ। ਪਰ ਪਹਿਲਾਂ ਦੱਸ ਦਈਏ ਕਿ ਸ਼ੋਅ ਗੁਰਜੀਤ ਦਾ ਸਪੋਂਸਰ ਕੀਤਾ ਦੁਬਈ ਦੀ ਧਰਤੀ ਤੋਂ, ਬਖਸ਼ੀ ਰਾਮ ਜੀ USA ਦੀ ਧਰਤੀ ਤੋਂ, USA ਕੈਲੀਫੋਰਨੀਆ ਦੀ ਧਰਤੀ ਤੋਂ ਭਾਨ ਸਿੰਘ ਜੀ ਗਰੇਵਾਲ ਸਾਹਿਬ, ਆਪਾਂ ਦੋਨਾਂ ਦਾ ਧੰਨਵਾਦ ਕਰਦੇ ਆ, ਸਵਾਗਤ ਕਰਦੇ ਆ ਰੇਡੀਓ ਚੰਨ ਪਰਦੇਸੀ ਤੇ। ਨਾਲ ਨਾਲ ਬਹੁਤ ਸਾਰੇ ਸੱਜਣ ਇਸ ਵਕਤ ਜੁੜੇ ਹੋਏ ਨੇ, ਰਾਮਜੀਤ ਸਿੰਘ ਜੀ ਘੰਗੂੜਾ ਸਾਹਿਬ ਬਠਿੰਡਾ ਤੋਂ, ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੋਂ, ਗੁਰਦੇਵ ਸਿੰਘ ਗਰਚਾ ਸਾਹਿਬ ਹਰਬੰਸ ਸਿੰਘ ਜੀ ਬਠਿੰਡਾ ਤੋਂ, ਪਰਮਜੀਤ ਸਿੰਘ ਜੀ ਵਾਘਾ ਪੁਰਾਣਾ ਤੋਂ, ਜਰਨੈਲ ਸਿੰਘ ਜੀ ਬੜੀ ਸਾਹਿਬ ਦੁਬਈ ਦੀ ਧਰਤੀ ਤੋਂ, ਤੇ ਪ੍ਰਗਟ ਸਿੰਘ ਜੀ ਪਿੰਡ ਢੇਲਵਾਂ ਤੋਂ, ਹਰਪ੍ਰੀਤ ਕੌਰ ਜੀ ਰਾਏਕੋਟ ਦੀ ਧਰਤੀ ਤੋਂ, ਜਸਪ੍ਰੀਤ ਕਲਸੀ ਸਾਹਿਬ ਮੋਰਿੰਡਾ ਤੋਂ, ਮੋਰਿੰਡਾ ਦੀ ਧਰਤੀ ਤੋਂ, ਬਲਵੀਰ ਸਿੰਘ ਜੀ ਰਾਮਪੁਰਾ ਦੀ ਧਰਤੀ ਤੋਂ, ਹਰਕੀਰਤ ਸਿੰਘ ਜੀ ਸੰਗਰੂਰ ਦੀ ਧਰਤੀ ਤੋਂ, ਰੂਪ੍ਰੀਤ ਕੌਰ ਜੀ ਮੋਗਾ ਦੀ ਧਰਤੀ ਤੋਂ, ਕਮਲਜੀਤ ਸਿੰਘ ਜੀ ਮਾਨਸਾ ਦੀ ਧਰਤੀ ਤੋਂ, ਜੱਸੀ ਭੈਣ ਜੀ ਮਲੇਰਕੋਟਲਾ ਦੀ ਧਰਤੀ ਤੋਂ, ਸੰਤੋਸ਼ ਚੀਮਾ ਜੀ ਕੈਨੇਡਾ ਦੀ ਧਰਤੀ ਤੋਂ, ਤੇ ਜਸਵਿੰਦਰ ਬਾਈ ਜੀ ਕੈਨੇਡਾ ਦੀ ਧਰਤੀ ਤੋਂ, ਸੁਖਪਾਲ ਸਿੰਘ ਜੀ ਮਾਣਕਾ ਵਾਲੀ ਜ਼ਿਲ੍ਹਾ ਮਾਨਸਾ ਤੋਂ, ਮੋੜ ਖੁਰਦ ਤੋਂ ਜਗਜੀਤ ਮੱਟੂ, ਰਣਜੀਤ ਕੌਰ ਮੱਟੂ ਜੀ ਹਰਦੁਆਰੀ ਲਾਲ ਜੀ USA ਦੀ ਧਰਤੀ ਤੋਂ, ਸੁਖਪਾਲ ਸਿੰਘ ਜੀ ਬਠਿੰਡਾ ਵਾਲਿਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰਸ਼ਬਦ ਸਿੰਘ ਜੀ ਵੱਲੋਂ ਗੁਰਸ਼ਬਦ ਸਿੰਘ ਜੀ ਪਟਿਆਲਾ ਦੀ ਧਰਤੀ ਤੋਂ, ਕਰਨ ਬਰਾੜ ਜੀ ਮੇਜਰ ਸਿੰਘ ਜੀ USA ਕੈਲੀਫੋਰਨੀਆ ਦੀ ਧਰਤੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਤੇ ਲਓ ਜੀ ਨਾਲ ਨਾਲ ਇਸ ਵਕਤ ਛਿੰਦਾ ਬਾਈ ਜੀ ਜਗਰਾਓ ਦੀ ਧਰਤੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਤੇ ਲਓ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੇ ਜ਼ਿੰਦਗੀ ਦੀ ਗੱਲਾਂ ਬਾਤਾਂ ਕਰਨੀਆਂ ਨੇ, ਜ਼ਿੰਦਗੀ ਦੀ ਕਹਾਣੀ ਦੀ ਗੱਲ ਕਰਨੀਆਂ ਨੇ, ਪਰ ਉਸ ਤੋਂ ਪਹਿਲਾਂ ਕਹਿੰਦੇ ਨੇ ਇੱਕ ਵਧਾਈਆਂ ਦੇ ਦਈਏ, ਕਿਉਂਕਿ ਅੱਜ ਜਿਹੜੇ ਸਾਡੇ ਛਿੰਦਾ ਜੀ ਨੇ ਜਗਰਾਓ ਦੀ ਧਰਤੀ ਤੋਂ, ਛਿੰਦਾ ਬਾਈ ਜੀ ਜਗਰਾਓ ਵਾਲੇ, ਉਹਨਾਂ ਦੀ ਅੱਜ ਵਿਆਹ ਦੀ ਵਰੇਗੰਢ ਹੈ ਤੇ 25ਵੀਂ ਵਰੇਗੰਢ। ਮਨਜੀਤ ਕੌਰ ਜੀ ਤੇ ਛਿੰਦਾ ਜੀ ਬਾਈ ਜੀ ਨੂੰ ਬਹੁਤ ਸਾਰੀਆਂ ਮੁਬਾਰਕਾਂ, ਪਰਿਵਾਰ ਇਸ ਜੋੜੀ ਨੂੰ ਹਰ ਵਕਤ ਖੁਸ਼ੀਆਂ ਦੇ ਵਿੱਚ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੇ ਇਸ 25ਵੀਂ ਵਰੇਗੰਢ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਲਓ ਜੀ ਦੁਬਈ ਦੀ ਧਰਤੀ ਤੋਂ ਬਖਸ਼ੀ ਰਾਮ ਜੀ ਜੁੜ ਚੁੱਕੇ ਨੇ, ਸਵਾਗਤ ਕਰਦੇ ਜੀ ਰੇਡੀਓ ਚੰਨ ਪਰਦੇਸੀ ਤੇ।
1: ਥੈਂਕ ਯੂ ਸੋ ਮਚ ਵੀਰ ਗੁਰੂ ਜੀ, ਦਿੱਲੀ ਵਾਸਤੇ ਰਹੋ, ਦਿੱਲੀ ਦੁਆਵਾਂ ਤੇ ਮਾਨ ਮਤੇ ਸੋਚੇ ਵੀ ਬਈ ਦਿੱਲੀ ਵਾਸਤੇ ਰਹਿਣ, ਰੇਡੀਓ ਚੰਨ ਪਰਦੇਸੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ। ਬਹੁਤ ਸੋਹਣਾ, ਕਿਆ ਬਾਤ ਆ, ਬਹੁਤ ਸੋਹਣੀ ਸ਼ੁਰੂਆਤ ਹੋ ਗਈ ਆ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਪ੍ਰੋਗਰਾਮ ਬਹੁਤ ਬਾ ਕਮਾਲ ਹੁੰਦਾ, ਤੇ ਅੱਜ ਟੋਪਿਕ ਵੀ ਲਿਆਂਦਾ ਸੀ ਸਾਡੀ ਜ਼ਿੰਦਗੀ ਹੈ, ਬਿਲਕੁਲ ਕਹਿੰਦੇ ਨਾ ਜੇ ਜ਼ਿੰਦਗੀ ਹੈ ਉਸੀ ਕੀ ਜੋ ਕਿਸੀ ਕਾ ਹੋ ਗਿਆ, ਕਹਿੰਦੇ ਨਾ ਜਾਂ ਤਾਂ ਕਿਸੇ ਦੇ ਹੋ ਜਾਵੋ ਜਾਂ ਕਿਸੇ ਨੂੰ ਕਰ ਲਵੋ, ਹਨਾ, ਯਾਨੀ ਫੇਰ ਹੀ ਨਜ਼ਾਰੇ ਆਉਂਦੇ ਆ, ਜ਼ਿੰਦਗੀ ਫੇਰ ਹੀ ਅੱਗੇ ਸੋਹਣੀ ਲੱਗਦੀ ਚੱਲਦੀ ਹੈਗੀ, ਤੇ ਜ਼ਰੂਰੀ ਆ ਜਿਹੜਾ ਹੈਗਾ, ਤੇ ਬਾਕੀ ਹਮੇਸ਼ਾ ਮੇਰੀਆਂ ਅੰਦਰੀ ਦੁਆਵਾਂ ਹਮੇਸ਼ਾ ਨਾਲ ਆ ਸਾਡੇ ਪ੍ਰੋਗਰਾਮ ਦੇ, ਤੁਹਾਡੇ ਨਾਲ ਔਰ ਮਨ ਸੋਚਣ ਦੇ ਨਾਲ ਵੀ, ਰੇਚਨ ਪ੍ਰਦੇਸ਼ ਦੇ ਨਾਲ ਵੀ, ਤੇ ਦੋ ਕੁ ਬੋਲ ਜੇ ਤੁਸੀਂ ਕਹੋ ਇਸੇ ਨਾਲ ਹੀ ਟੋਪਿਕ ਦੇ ਨਾਲ ਹੀ ਰੱਖਦੇ, ਕਿਉਂਕਿ ਜ਼ਿੰਦਗੀ ਦਾ ਟੋਪਿਕ ਆ ਸਾਡੀ ਜ਼ਿੰਦਗੀ, ਉਹਦੇ ਨਾਲ ਹੀ ਆ ਜੀ।

ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਜੀ। ਤੇ ਲਓ ਜੀ, ਇਸ ਵਕਤ ਇੱਕ ਵਾਰ ਫੇਰ ਤੋਂ ਆਪਾਂ ਕਹਿੰਦੇ ਨੇ ਵਿਆਹ ਦੀ ਵਰੇਗੰਢ ਵਾਲੀ ਜੋੜੀ ਨੂੰ ਆਪਾਂ ਬਹੁਤ ਸਾਰੀਆਂ ਮੁਬਾਰਕਾਂ ਛਿੰਦਾ ਬਾਈ ਜੀ ਜਗਰਾਓਂ ਵਾਲੇ ਤੇ ਉਹਨਾਂ ਦੀ ਵਾਈਫ ਮਨਜੀਤ ਕੌਰ ਜੀ ਨੂੰ ਬਹੁਤ ਸਾਰੀਆਂ ਮੁਬਾਰਕਾਂ, ਪਿਆਰ ਸਤਿਕਾਰ ਜੀ। ਤੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਕਿ ਜੋੜੀ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ, ਹਰ ਖੁਸ਼ੀਆਂ ਇਹਨਾਂ ਦੇ ਘਰ ਦੇ ਵਿੱਚ ਦਸਤਕ ਦੇਣ। ਤੇ ਲਓ ਫਿਰ ਜੋੜੀ ਵਾਸਤੇ ਕਹਿੰਦੇ ਇੱਕ ਗੀਤ ਲਾ ਦਿਓ ਜ਼ਰੂਰ ਜੀ। ਮੈਂ ਕਿਹਾ ਗਾਣਾ ਤਾਂ ਅਸੀਂ ਲਾਵਾਂਗੇ ਤੇ ਫਿਰ ਕਿਹੜਾ ਰੰਗ ਹੈ ਜਾਂ ਫਿਰ ਜੋੜੀ ਕਹਿੰਦੇ ਨੇ 25ਵੇਂ ਵਰੇਗੰਢ ਨੂੰ ਕਿਸ ਤਰ੍ਹਾਂ ਬਣਾ ਰਹੀ ਹੈ। ਸੁਣਦੇ ਉਹਨਾਂ ਦੀ ਫਰਮਾਇਸ਼ ਦੇ ਉੱਤੇ ਪਿਆਰਾ ਜਿਹਾ ਖੂਬਸੂਰਤ ਗੀਤ।

ਨੇ ਤੇਰੀ ਪੱਗ ਮੇਰੀ ਚੁੰਨੀ ਦਾ ਇੱਕੋ ਰੰਗ ਹਾਣੀ ਆ। ਵਾਹ ਜੀ ਵਾਹ ਛਿੰਦਾ ਬਾਈ ਜੀ, ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸਾਰੇ ਸਰੋਤਿਆਂ ਵੱਲੋਂ ਭੇਜੀਆਂ ਜਾਂਦੀਆਂ ਨੇ, ਤੇ ਦਿਲ ਗਾੜਨ ਗਾੜਨ ਹੋਇਆ ਪਿਆ ਵੀ ਅੱਜ ਗਾਜਰ ਪਾਕ ਤਾਂ ਕਹਿੰਦੇ ਖਾਣ ਨੂੰ ਮਿਲੂਗਾ ਹੀ ਮਿਲੂਗਾ। ਬਿਲਕੁਲ ਜੀ, ਕਹਿੰਦੇ ਨੇ ਜੇਕਰ ਗੱਲ ਕਰੀਏ ਨਾ ਜੋੜੀ ਦੀ ਤਾਂ ਫਿਰ ਭਾਬੀ ਜੀ ਕਹਿੰਦੇ ਹੋਣਗੇ, ਹਕੀਕਤ ਨੂੰ ਮੈਂ ਬਿਆਨ ਕਰਾਂ ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾਂ, ਤੇਰੇ ਬਿਨਾਂ ਇੱਕ ਪਲ ਵੀ ਮੇਰਾ ਸਰਦਾ ਨਹੀਂ, ਮੈਂ ਇੰਨਾ ਤੈਨੂੰ ਪਿਆਰ ਕਰਾਂ। ਤੇ ਫਿਰ ਛਿੰਦਾ ਬਾਈ ਜੀ ਵੀ ਕੁਛ ਕਹਿੰਦੇ ਹੀ ਹੋਣਗੇ, ਕਹਿੰਦੇ ਨੇ ਫਿਰ ਉਹ ਕੀ ਕਹਿੰਦੇ ਨੇ ਉਹਨਾਂ ਦੀਆਂ ਵੀ ਆਪਾਂ ਲਾਈਨਾਂ ਕੁਛ ਪੜ੍ਹਦੇ ਨੇ ਉਹਨਾਂ ਕੰਨੋਂ। ਕਹਿੰਦੇ ਨੇ ਮੈਨੂੰ ਇੱਕ ਤੂੰ ਪਸੰਦ ਹੈ, ਦੂਜੀ ਤੇਰੀ ਰੂਹ ਪਸੰਦ ਹੈ, ਮੈਨੂੰ ਤੇਰਾ ਇੱਕ ਹੱਸਣਾ ਪਸੰਦ ਹੈ, ਦੂਜਾ ਤੇਰਾ ਜਚਣਾ ਪਸੰਦ ਹੈ, ਮੈਨੂੰ ਇੱਕ ਤੇਰਾ ਤੱਕਣਾ ਪਸੰਦ ਹੈ, ਦੂਜਾ ਤੇਰਾ ਨਖਰਾ ਪਸੰਦ ਹੈ, ਮੈਨੂੰ ਇੱਕ ਤੇਰਾ ਮੇਰਾ ਨਾਂ ਲੈ ਕੇ ਪਸੰਦ ਹੈ, ਤੇ ਦੂਜਾ ਮੇਰਾ ਦੂਜਾ ਤੇਰੀ ਮੇਰੀ ਹਰ ਗੱਲ ਉੱਤੇ ਹਾਂ ਕਹਿਣਾ ਪਸੰਦ ਹੈ। ਬਿਲਕੁਲ ਜੀ, ਕਹਿੰਦੇ ਨੇ ਜੀਵਨ ਸਾਥੀ ਜਿਹੜਾ ਜ਼ਿੰਦਗੀ ਦੇ ਵਿੱਚ ਹਾਂ ਨਾ ਤਕਰਾਰ ਬਹੁਤ ਸਾਰੀਆਂ ਹੁੰਦੀਆਂ ਨੇ ਯਾਦਾਂ, ਤੇ ਉਹ ਯਾਦਾਂ ਇਸ ਵਕਤ 25 ਵਰਿਆਂ ਦੀਆਂ ਛਿੰਦਾ ਬਾਈ ਜੀ ਨੇ ਸਾਹਮਣੇ ਕਰ ਲਿੱਤੀਆਂ ਨੇ, ਤੇ ਬਹੁਤ ਧੰਨਵਾਦ ਕਰ ਰਹੇ ਨੇ ਸਾਰੇ ਸਰੋਤਿਆਂ ਦਾ। ਤੇ ਕੈਨੇਡਾ ਤੋਂ ਜਸਵਿੰਦਰ ਬਾਈ ਜੀ, ਜੱਸੀ ਭੰਜੀ ਮਲੇਰਕੋਟਲਾ ਦੀ ਧਰਤੀ ਤੋਂ, ਰਾਮਜੀਤ ਸਿੰਘ ਕੰਗੂੜਾ ਸਾਹਿਬ ਬਠਿੰਡਾ ਦੀ ਧਰਤੀ ਤੋਂ, ਸੁਖਪਾਲ ਸਿੰਘ ਜੀ ਬਠਿੰਡਾ ਤੋਂ, ਤੇ ਨਾਲ ਨਾਲ ਕਰਨ ਬਰਾੜ ਜੀ ਕੈਲੀਫੋਰਨੀਆ USA ਦੇ ਤੋਂ, ਭਾਨ ਸਿੰਘ ਜੀ ਗਰੇਵਾਲ ਸਾਹਿਬ USA ਦੀ ਧਰਤੀ ਤੋਂ, ਸਾਰੇ ਹੀ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਭੇਜ ਰਹੇ ਨੇ ਜੀ, ਤੇ ਬਹੁਤ ਸਾਰੀਆਂ ਮੁਬਾਰਕਾਂ। ਤੇ ਲਓ ਜੀ ਚੱਲਦੇ ਆ ਅਗਲੇ ਗੀਤ ਦੇ ਵੱਲ। ਕਹਿੰਦੇ ਨੇ ਜ਼ਿੰਦਗੀ ਦਾ ਬਹੁਤ ਹੀ ਐਸਾ ਫਨਕਾਰ ਜਿਹੜਾ ਸਭ ਨੂੰ ਯਾਦ ਰਹਿੰਦਾ, ਤੇ ਜ਼ਿੰਦਗੀ ਦੀਆਂ ਗੱਲਾਂ ਵੀ ਕਰਾਂਗੇ, ਤੁਸੀਂ ਵੀ ਗੱਲਾਂ ਬਾਤਾਂ ਕੋਈ ਕਰਨੀਆਂ ਤਾਂ ਸਾਂਝੀਆਂ ਕਰ ਸਕਦੇ ਹੋ। ਸੁੰਦਰ ਰੇਡੀਓ ਚੰਨ ਪਰਦੇਸੀ ਤੁਸੀਂ ਬਣੇ ਹੋਏ ਹੋ ਸ਼ੋ ਗੁਰਜੀਤ ਦਾ ਦੇ ਵਿੱਚ, ਤੇ ਅਗਲਾ ਗੀਤ ਸੁਖਪਾਲ ਸਿੰਘ ਜੀ ਅੱਖਾਂ ਵਾਲੀ ਜ਼ਿਲ੍ਹਾ ਮਾਨਸਾ ਵਾਲਾ ਦੀ ਫਰਮਾਇਸ਼ ਤੇ ਗੀਤ।

ਬਾਜਵਾ ਸੁਖਪਾਲ ਸਿੰਘ ਜੀ ਬੜਾ ਪਿਆਰਾ ਖੂਬਸੂਰਤ ਗੀਤ ਸਾਂਝਾ ਕੀਤਾ ਤਹਿ ਦਿਲੋਂ ਧੰਨਵਾਦ ਜੀ। ਤੇ ਲਓ ਜੀ ਚੱਲਦੇ ਆ, ਕਹਿੰਦੇ ਗਾਣੇ ਬਹੁਤ ਰਹੇ ਅੱਜ, ਗਾਣਿਆਂ ਦੀ ਲਿਸਟ ਲੰਬੀ ਹੈ, ਥੋੜਾ ਥੋੜਾ ਕਬੂਲ ਕਰਿਓ ਕਿ ਕਹਿੰਦੇ ਨੇ ਗੀਤ ਸੰਗੀਤ ਦੇ ਨਾਲ ਨਾਲ ਜ਼ਿੰਦਗੀ ਦੀਆਂ ਵੀ ਥੋੜੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਇਸ ਵਕਤ ਬਹੁਤ ਸਾਰੇ ਸੱਜਣ ਹੋਰ ਜੁੜ ਚੁੱਕੇ ਨੇ, ਆਪਾਂ ਉਹਨਾਂ ਸਾਰਿਆਂ ਦੇ ਨਾਲ ਸਾਂਝ ਪਾ ਲਈਏ। ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ, ਬੇਟੀ ਅੰਸ਼ੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਗਸੀਰ ਸਿੰਘ ਜੀ ਚੱਕ ਬਖਤੂ ਵਾਲੇ, ਉਹਨਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਸੇ ਇਹ ਬਹੁਤ ਲੰਬੇ ਸਮੇਂ ਬਾਅਦ ਆਏ ਨੇ ਗੇ ਤੇ ਇਹਨਾਂ ਦੇ ਵਿਆਹ ਦੀ ਵਰੇਗੰਢ ਵੀ ਆਪਾਂ ਲੰਘਾ ਦਿੱਤੀ ਹੈ ਤੇ ਦੁਬਾਰ ਤੋਂ ਆਪਾਂ ਮਨਾ ਵੀ ਲਈ ਤੇ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਵੀ, ਪਰ ਤੁਸੀਂ ਲੇਟ ਆਏ ਹੋ, ਇਹਦਾ ਕਾਰਨ ਜ਼ਰੂਰ ਦੱਸਿਓ ਤੇ ਬਹੁਤ ਬਹੁਤ ਸਵਾਗਤ ਕਰਦੇ ਤੁਹਾਡਾ ਰੇਡੀਓ ਚੰਨ ਪਰਦੇਸੀ ਤੇ। ਤੇ ਲਓ ਜੀ, ਤੇ ਗੀਤ ਸੰਗੀਤ ਦੀ ਦੁਨੀਆ ਦੇ ਵਿੱਚ ਚੱਲਦੇ ਅੱਗੇ, ਪਰ ਨਾਲ ਨਾਲ ਹਰਨੇਕ ਸਿੰਘ ਜੀ ਬਟਾਲਾ ਦੀ ਧਰਤੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਰਪ੍ਰੀਤ ਸਿੰਘ ਜੀ ਜਗਰਾਓ ਦੀ ਧਰਤੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾ ਆਉਂਦੇ ਨੇ, ਬਹੁਤ ਸਾਰੀਆਂ ਖੁਸ਼ੀਆਂ ਆਉਂਦੀਆਂ ਨੇ, ਹਰ ਇੱਕ ਬੰਦਾ ਕਿਤੇ ਨਾ ਕਿਤੇ ਉਸ ਜ਼ਿੰਦਗੀ ਦਾ ਆਨੰਦ ਲੈਂਦਾ। ਪਰ ਜ਼ਿੰਦਗੀ ਦੀ ਗੱਲ ਕਹਿੰਦੇ ਨੇ ਕਿੱਥੋਂ ਸ਼ੁਰੂ ਹੁੰਦੀ ਹੈ, ਬਚਪਨ ਤੋਂ। ਕਹਿੰਦੇ ਨੇ ਬਚਪਨ ਦੇ ਵਿੱਚ ਜਦੋਂ ਜ਼ਿੰਦਗੀ ਹੁੰਦੀ ਹੈ ਤਾਂ ਫਿਰ ਉਦੋਂ ਬਹੁਤ ਸਾਰੀਆਂ ਕਹਾਣੀਆਂ ਬਣ ਜਾਂਦੀਆਂ ਨੇ। ਤੇ ਇੱਕ ਨਾ ਗੱਲ ਹੁੰਦੀ ਸੀਗੀ ਜਦੋਂ ਬਚਪਨ ਦੇ ਵਿੱਚ ਛੋਟੇ ਛੋਟੇ ਹੁੰਦੇ ਸੀ, ਦਾਦਾ ਦਾਦੀ ਚਾਚਾ ਚਾਚੀ ਕਿਸੇ ਨਾ ਕਿਸੇ ਤੋਂ ਕਹਾਣੀ ਜ਼ਰੂਰ ਸੁਣਿਆ ਕਰਦੇ ਸੀਗੇ ਤੇ ਫਿਰ ਉਹ ਕਈ ਵਾਰੀ ਨਾ ਹਾਸੀ ਮਜ਼ਾਕ ਚ ਪਤਾ ਕੀ ਸੁਣਾਉਂਦੇ ਸੀਗੇ, ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੋਂ ਮਰ ਗਏ ਖਤਮ ਕਹਾਣੀ। ਇਸ ਕਰਕੇ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਵੈਸੇ ਇਹ ਜੇਕਰ ਸਮੇਂ ਦੇ ਬਾਅਦ ਉਸ ਵਕਤ ਤਾਂ ਖਿੱਚ ਚੜ੍ਹਦੀ ਹੁੰਦੀ ਸੀ, ਗੁੱਸਾ ਚੜ੍ਹਦਾ ਹੁੰਦਾ ਸੀ ਵੀ ਆਹ ਕਿੱਡੀ ਕਹਾਣੀ ਸੁਣਾਈ ਆ ਮੈਨੂੰ, ਵੱਡੀ ਸਾਰੀ ਕੋਈ ਲੰਬੀ ਸਾਰੀ ਰਾਜੇ ਮਹਾਰਾਜਿਆਂ ਵਾਲੀ ਹੈ ਨਾ, ਭੂਤਾਂ ਪ੍ਰੇਤਾਂ ਵਾਲੀ ਉਹ ਕਹਾਣੀਆਂ ਜਿਹੀਆਂ ਸੁਣਾਓ ਤੇ ਉਹ ਸੁਣ ਕੇ ਸੁਣਦੇ ਸੁਣਦੇ ਹੀ ਨੀਂਦ ਪਤਾ ਨਹੀਂ ਕਦੋਂ ਆ ਜਾਂਦੀ ਸੀਗੀ। ਪਰ ਕਹਿੰਦੇ ਨੇ ਇਹ ਜ਼ਿੰਦਗੀ ਦੀ, ਕਹਿੰਦੇ ਇੱਕ ਸੀ ਰਾਜਾ ਇੱਕ ਸੀ ਰਾਣੀ, ਇਹ ਕਹਿੰਦੇ ਨੇ ਇਸ ਦਾ ਸੱਚ ਜਿਹੜਾ ਉਹ ਜ਼ਿੰਦਗੀ ਦੇ ਲੰਬੇ ਸਮੇਂ ਤੋਂ ਬਾਅਦ ਜਾ ਕੇ ਸਮਝ ਆਉਂਦਾ ਵੀ ਵਾਕਈ ਕਹਿੰਦੇ ਨੇ ਇੱਕ ਜ਼ਿੰਦਗੀ ਦੇ ਵਿੱਚ ਇੱਕ ਰਾਜਾ ਹੁੰਦਾ ਇੱਕ ਰਾਣੀ ਹੁੰਦੀ ਹੈ, ਫਿਰ ਜਦੋਂ ਉਹਨਾਂ ਦੀ ਜ਼ਿੰਦਗੀ ਦੀ ਕੋਈ ਕਹਾਣੀ ਚੱਲਦੀ ਹੈ ਫਿਰ ਉਸ ਤੋਂ ਬਾਅਦ ਇਹ ਕਹਾਣੀ ਦਾ ਐਂਡ ਵੀ ਹੋਣਾ ਹੁੰਦਾ, ਫਿਰ ਕਹਿੰਦੇ ਨੇ ਜਦੋਂ ਆਹ ਦੋਨੇ ਖਤਮ ਹੋ ਜਾਂਦੇ ਨੇ ਫਿਰ ਉਹ ਕਹਾਣੀ ਵੀ ਖਤਮ ਹੋ ਜਾਂਦੀ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਜਿਹੜੀ ਕਹਾਣੀ ਤੁਹਾਡੀ ਚੱਲਦੀ ਆ ਰਹੀ ਹੈ ਨਾ, ਇਸ ਕਹਾਣੀ ਦਾ ਇਸ ਜ਼ਿੰਦਗੀ ਦਾ ਆਨੰਦ ਲਿਆ ਕਰੋ। ਕਹਿੰਦੇ ਨੇ ਕਹਾਣੀ ਖਤਮ ਪਤਾ ਨਹੀਂ ਕਦੋਂ ਹੋ ਜਾਣੀ ਹੈ, ਪਰ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਹੱਸਦੇ ਨੱਚਦੇ ਟੱਪਦੇ ਜ਼ਿੰਦਗੀ ਨੂੰ ਬਤੀਤ ਕਰਨਾ ਚਾਹੀਦਾ। ਮੈਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਵੀ ਅੱਜ ਬਹੁਤ ਸਾਰੇ ਸਰੋਤਿਆਂ ਨੇ ਇੱਕ ਫਨਕਾਰ ਨੂੰ ਬਹੁਤ ਪਿਆਰ ਕਰਿਆ, ਉਹ ਕਿਹੜਾ ਫਨਕਾਰ ਹੈ ਸੁਣਦਿਆਂ ਗੁਰਦੇਵ ਸਿੰਘ ਗਰਚਾ ਸਾਹਿਬ ਦੀ ਫਰਮਾਇਸ਼ ਦੇ ਉੱਤੇ ਇਹ ਪਿਆਰਾ ਜਿਹਾ ਖੂਬਸੂਰਤ ਗੀਤ। ਤੇ ਮੈਨੂੰ ਦੱਸਿਓ ਕਿਹੜਾ ਫਨਕਾਰ ਹੈ ਜਿਹੜਾ ਇਸ ਵਕਤ ਸਰੋਤਿਆਂ ਨੇ ਬਹੁਤ ਸਾਰੇ ਗਾਣਿਆਂ ਦੇ ਰੂਪ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ। ਸੁਣਦੇ ਰਹੋ ਰੇਡੀਓ ਚੰਨ ਪਰਦੇਸੀ, ਤੁਸੀਂ ਬੜੇ ਹੋਏ ਸ਼ੋਅ ਗੁਰਜੀਤਤਾ ਦੇ ਵਿੱਚ।

ਬਿਲਕੁਲ ਜੀ ਬਿਲਕੁਲ ਕਹਿੰਦੇ ਨੇ ਬੜਾ ਪਿਆਰਾ ਖੂਬਸੂਰਤ ਗੀਤ ਗੁਰਦੇਵ ਸਿੰਘ ਗਰਚਾ ਸਾਹਿਬ ਤੁਸੀਂ ਸਾਂਝਾ ਕੀਤਾ, ਤਹਿ ਦਿਲੋਂ ਧੰਨਵਾਦ। ਤੇ ਬਹੁਤ ਸਾਰੇ ਸੱਜਣਾਂ ਨੇ ਬਿਲਕੁਲ ਸਹੀ ਲਿਖਿਆ ਗੁਲਸ਼ਨ ਕੋਮਲ ਤੇ ਨਾਲ ਮਾਣਕ ਸਾਹਿਬ, ਬਿਲਕੁਲ ਕਹਿੰਦੇ ਨੇ ਮਾਣਕ ਸਾਹਿਬ ਤੇ ਗੁਲਸ਼ਨ ਕੋਮਲ ਦੀ ਜਿਹੜੀ ਜੋੜੀ ਸੀਗੀ ਉਹ ਬਾ ਕਮਾਲ ਦੀ ਸੀਗੀ, ਤੇ ਕਹਿੰਦੇ ਨੇ ਜਿੱਥੇ ਮਾਣਕ ਸਾਹਿਬ ਦਾ ਜ਼ਿਕਰ ਹੁੰਦਾ ਉੱਥੇ ਗੁਲਸ਼ਨ ਕੋਮਲ ਦਾ ਵੀ ਜ਼ਿਕਰ ਹੁੰਦਾ, ਤੇ ਜਿੱਥੇ ਗੁਲਸ਼ਨ ਕੋਮਲ ਦਾ ਗੀਤ ਚੱਲਦਾ ਉੱਥੇ ਮਾਣਕ ਸਾਹਿਬ ਦੀਆਂ ਯਾਦਾਂ ਹਮੇਸ਼ਾ ਹੀ ਨਾਲ ਜੁੜ ਜਾਂਦੀਆਂ ਨੇ। ਤੇ ਬਹੁਤ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਜੀ। ਤੇ ਇਸ ਵਕਤ ਵਾਕਈ ਕਹਿੰਦੇ ਨੇ ਬਹੁਤ ਸਾਰੇ ਸੱਜਣਾਂ ਨੇ ਆ ਨਾਮ ਲਿਖ ਕੇ ਦਿਲ ਗਾਰਡਨ ਗਾਰਡਨ ਕਰ ਦਿੱਤਾ, ਰੂਹ ਰਾਜੀ ਕਰ ਦਿੱਤੀ ਹੈ। ਤੇ ਲਓ ਜੀ ਫਿਰ ਰੂਹ ਰਾਜੀ ਇਸ ਵਕਤ ਅਗਲੇ ਗੀਤ ਦੇ ਨਾਲ ਹੋ ਜਾਣੀ ਹੈ, ਜੱਸੀ ਭੈਣਜੀ ਮਲੇਰਕੋਟਲਾ ਵਾਲਿਆਂ ਦੀ ਫਰਮਾਇਸ਼ ਦੇ ਉੱਤੇ। ਕਹਿੰਦੇ ਨੇ ਬੜਾ ਪਿਆਰਾ ਤੇ ਖੂਬਸੂਰਤ ਫਨਕਾਰ ਦੀ ਆਵਾਜ਼ ਦੇ ਵਿੱਚ ਗੀਤ ਸਾਂਝਾ ਕੀਤਾ, ਤੇ ਮੈਨੂੰ ਲੱਗਦਾ ਵੀ ਇਸ ਫਨਕਾਰ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਊਗਾ ਇਸ ਫਨਕਾਰ ਬਾਰੇ, ਜਾਂ ਇਹਦੀਆਂ ਯਾਦਾਂ ਬਾਰੇ, ਜਾਂ ਫਿਰ ਇਹਦੀ ਆਵਾਜ਼ ਬਾਰੇ, ਜਾਂ ਫਿਰ ਇਹਦੀ ਦਮਦਾਰ ਗਾਇਕੀ ਬਾਰੇ। ਕਹਿੰਦੇ ਨੇ ਉਹੀ ਫਨਕਾਰ ਜਿਹੜਾ ਇਸ ਵਕਤ ਵੀ ਦਿਲਾਂ ਦੇ ਉੱਤੇ ਰਾਜ ਕਰਦਾ। ਸੁਣਦਿਆਂ ਜੱਸੀ ਭੈਣ ਜੀ ਮਲੇਰਕੋਟਲਾ ਵਾਲਿਆਂ ਦੀ ਫਰਮਾਇਸ਼ ਦੇ ਉੱਤੇ ਇਹ ਪਿਆਰਾ ਜਿਹਾ ਖੂਬਸੂਰਤ ਗੀਤ।

ਬਹੁਤ ਜੀ ਬਹੁਤ ਸਟੀਫਨ ਜੀ, ਬੜਾ ਪਿਆਰਾ ਖੂਬਸੂਰਤ ਗੀਤ ਸਾਂਝਾ ਕੀਤਾ ਤੇ ਇਸ ਵਕਤ ਸਭ ਤੋਂ ਵੱਧ ਤਾਜ਼ੀਆਂ ਜਿਹੜੀਆਂ ਇਸ ਗੀਤ ਦੇ ਨਾਲ ਯਾਦਾਂ ਨੇ ਉਹ ਹੋਈਆਂ ਜੀ ਜਸਵਿੰਦਰ ਬਾਈ ਜੀ ਦੀਆਂ। ਜਸਵਿੰਦਰ ਬਾਈ ਜੀ ਕਹਿੰਦੇ ਨੇ ਆਹ ਤਾਂ ਜੱਸੀ ਭੈਣ ਜੀ ਮੇਰਾ ਗਾਣਾ ਚੱਕ ਲਿਆ ਤੇ ਕਹਿੰਦੇ ਨੇ ਇਹ ਗਾਣਾ ਮੇਰੇ ਵਿਆਹ ਦੀ ਮੂਵੀ ਦੇ ਵਿੱਚ ਸੀ। ਵਾਹ ਜੀ ਵਾਹ ਬਹੁਤ ਵਧੀਆ। ਤੇ ਉਧਰੋਂ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਗੁਰਦੇਵ ਸਿੰਘ ਗਰਚਾ ਸਾਹਿਬ ਬਿਲਕੁਲ ਕਹਿੰਦੇ ਨੇ ਸਾਨੂੰ ਤਾਂ ਆਪ ਜੀ ਇਸ ਗਾਣੇ ਨੇ ਜਵਾਨੀ ਯਾਦ ਕਰਾ ਦੀ। ਕਹਿੰਦੇ ਨੇ ਵਾਕਈ ਹਰ ਇੱਕ ਇਨਸਾਨ ਦਾ ਨਾ ਦਿਲ ਜਿਹੜਾ ਉਹ ਹਮੇਸ਼ਾ ਹੀ ਜਵਾਨ ਹੁੰਦਾ ਹੈ। ਕਦੇ ਵੀ ਤੁਸੀਂ ਆਪਣੇ ਆਪ ਨੂੰ ਓਲਡ ਏਜ ਦੇ ਵਿੱਚ ਜਾ ਕੇ ਬਜ਼ੁਰਗ ਨਾ ਸਮਝਿਆ ਕਰੋ। ਕਹਿੰਦੇ ਨੇ ਹਮੇਸ਼ਾ ਤੁਹਾਡਾ ਦਿਲ ਹੋਣਾ ਚਾਹੀਦਾ ਜਵਾਨ। ਬਹੁਤ ਸਾਰੀਆਂ ਯਾਦਾਂ ਤੁਹਾਡੀਆਂ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ ਨੇ, ਪਰ ਕਹਿੰਦੇ ਨੇ ਕਈ ਵਾਰੀ ਨਾ ਇਨਸਾਨ ਜ਼ਿੰਦਗੀ ਦੇ ਦੌਰ ਦੇ ਵਿੱਚ ਚੱਲਦੇ ਚੱਲਦੇ ਕਿ ਭਾਵੇਂ ਉਹ ਛੋਟਾ ਹੈ, ਭਾਵੇਂ ਉਹ ਜਵਾਨ ਹੈ, ਭਾਵੇਂ ਸੀਨੀਅਰ ਹੈ, ਉਹ ਕਿਸੇ ਵੀ ਸਟੇਜ ਦੇ ਉੱਤੇ ਨਾ ਉਹਨੂੰ ਖਿੱਝ ਜ਼ਰੂਰ ਚੜ੍ਹਦੀ ਹੈ, ਗੁੱਸਾ ਜ਼ਰੂਰ ਆਉਂਦਾ। ਪਰ ਕਹਿੰਦੇ ਨੇ ਗੁੱਸਾ ਜਿਹੜਾ ਇਨਸਾਨ ਪੀਣਾ ਸਿੱਖ ਗਿਆ ਜਾਂ ਜਿਹੜਾ ਇਨਸਾਨ ਸਬਰ ਕਰਨਾ ਸਿੱਖ ਗਿਆ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੈ। ਕਹਿੰਦੇ ਨੇ ਕਈ ਵਾਰੀ ਤੁਸੀਂ ਮੰਨ ਲਓ ਮੈਂ ਮੇਰੇ ਤੇ ਲਾ ਲਓ ਹੈ ਨਾ, ਤੁਹਾਨੂੰ ਮੇਰੇ ਤੇ ਕੋਈ ਗੱਲ ਦੇ ਉੱਤੇ ਗੁੱਸਾ ਆ ਗਿਆ ਹੋਊਗਾ, ਪਰ ਗੁੱਸਾ ਆਉਣ ਤੋਂ ਬਾਅਦ ਹੈ ਨਾ ਤੁਸੀਂ ਉਹ ਗੁੱਸਾ ਵੀ ਕੱਢ ਲਿਆ, ਪਰ ਜਦੋਂ ਤੁਸੀਂ ਉਹ ਮੇਰੀ ਮਜਬੂਰੀ ਜਾਂ ਮੇਰੀ ਹਾਲਾਤ ਸਮਝੋਗੇ ਫਿਰ ਤੁਹਾਨੂੰ ਕਈ ਵਾਰੀ ਮਹਿਸੂਸ ਹੁੰਦਾ ਵੀ ਯਾਰ ਉਹ ਗੁਰਜੀਤ ਸਿੰਘ ਗੱਲ ਸਹੀ ਕਹਿੰਦਾ ਹੁੰਦਾ ਸੀ। ਫਿਰ ਉਸ ਵਕਤ ਨਾ ਸੀ ਹੋ ਜਾਂਦੀ ਹੈ ਤੇ ਫਿਰ ਉਦੋਂ ਸਾਡੇ ਹੱਥ ਕੁਛ ਨਹੀਂ ਰਹਿੰਦਾ ਹੁੰਦਾ। ਇਸ ਕਰਕੇ ਕਿਤੇ ਕਦੇ ਵੀ ਕਿਸੇ ਵੀ ਇਨਸਾਨ ਦੇ ਨਾਲ ਗੁੱਸੇ ਗਿਲੇ ਨਾ ਹੋਇਆ ਕਰੋ। ਕਦੇ ਜਦੋਂ ਗੁੱਸਾ ਆਉਂਦਾ ਉਸ ਵਕਤ 10-20-30 ਸਕਿੰਟ ਅੱਖਾਂ ਬੰਦ ਕਰਕੇ ਉਹ ਮਨ ਨੂੰ ਸਮਝਾਇਆ ਕਰੋ, ਫਿਰ ਦੇਖੋ ਉਸ ਤੋਂ ਬਾਅਦ ਜਦੋਂ ਤੁਸੀਂ ਗੱਲ ਨੂੰ ਸੋਚੋਗੇ ਵਿਚਾਰੋਗੇ ਫਿਰ ਉਹ ਸਾਹਮਣੇ ਵਾਲੇ ਦੀ ਮਜਬੂਰੀ ਜਾਂ ਉਸ ਦੀ ਕੋਈ ਸਮੇਂ ਦੀ ਹਾਲਾਤ ਨੂੰ ਸਮਝੋਗੇ ਫਿਰ ਵਾਕਈ ਕਹਿੰਦੇ ਨੇ ਤੁਹਾਨੂੰ ਉਸ ਗੱਲ ਸਹੀ ਲੱਗੂਗੀ, ਫਿਰ ਤੁਸੀਂ ਉਸ ਸੀ ਦੇ ਚੱਕਰ ਚ ਨਹੀਂ ਜਾਓਗੇ। ਕਹਿੰਦੇ ਨੇ ਜਦੋਂ ਬੰਦਾ ਚਲਿਆ ਜਾਂਦਾ ਫਿਰ ਅਸੀਂ ਬਾਅਦ ਦੇ ਵਿੱਚ ਸਾਡੇ ਕੋਲ ਇੱਕੋ ਹੀ ਗੱਲ ਰਹਿ ਜਾਂਦੀ ਹੈ, ਬੰਦਾ ਬਹੁਤ ਚੰਗਾ ਸੀ। ਇਸ ਕਰਕੇ ਉਹ ਬੰਦਾ ਚੰਗਾ ਸੀ ਨਹੀਂ ਕਹਿਣਾ, ਅਸੀਂ ਬੰਦਾ ਚੰਗਾ ਹੈਗਾ ਇਹੀ ਕਹਿਣਾ ਹੈ। ਸਾਡੇ ਆਲੇ ਦੁਆਲੇ ਬਹੁਤ ਸਾਰੇ ਦੋਸਤ ਮਿੱਤਰ ਚੰਗੇ ਹੁੰਦੇ ਨੇ, ਬਹੁਤ ਸਾਰੀਆਂ ਯਾਦਾਂ ਚੰਗੀਆਂ ਹੁੰਦੀਆਂ ਨੇ, ਪਰ ਸਮਾਂ ਹੁੰਦਾ ਕਈ ਵਾਰੀ ਕਹਿੰਦੇ ਨੇ ਸਾਹਮਣੇ ਵਾਲਾ ਗੁੱਸਾ ਕਰ ਲੈਂਦਾ ਤੇ ਤੁਸੀਂ ਚੁੱਪ ਕਰ ਜਾਓ, ਤੇ ਜੇਕਰ ਤੁਹਾਨੂੰ ਗੁੱਸਾ ਆਉਂਦਾ ਤਾਂ ਵੀ ਸਾਹਮਣੇ ਵਾਲੇ ਨੂੰ ਦੇਖ ਕੇ ਅਣਦੇਖਿਆ ਕਰ ਦਿਓ। ਇਸ ਕਰਕੇ ਜ਼ਿੰਦਗੀ ਬੜੀ ਕੀਮਤੀ ਹੈ ਤੇ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਸੱਜਣ ਮਿਲਦੇ ਨੇ ਤੇ ਜਿਹੜੇ ਮਿਲਦੇ ਨੇ ਉਹਨਾਂ ਨੂੰ ਸਮਝਾ ਕੇ ਰੱਖਣਾ ਚਾਹੀਦਾ। ਕਿਸੇ ਸਿਆਣੇ ਨੇ ਕਿਹਾ ਸੀ ਕਹਿੰਦਾ ਜ਼ਿੰਦਗੀ ਦੀਆਂ ਉਲਝਣਾਂ ਨੇ ਮੇਰੀਆਂ ਸ਼ਰਾਰਤਾਂ ਘੱਟ ਕਰ ਦਿੱਤੀਆਂ, ਜ਼ਿੰਦਗੀ ਦੀਆਂ ਉਲਝਣਾਂ ਨੇ ਮੇਰੀਆਂ ਸ਼ਰਾਰਤਾਂ ਘੱਟ ਕਰ ਦਿੱਤੀਆਂ ਤੇ ਲੋਕ ਸਮਝਦੇ ਨੇ ਕਿ ਮੈਂ ਸਮਝਦਾਰ ਹੋ ਗਿਆ। ਪਰ ਕਹਿੰਦੇ ਨੇ ਉਹ ਸਮਝਦਾਰ ਤਾਂ ਲੋਕ ਹੀ ਬਣਾਉਂਦੇ ਨੇ, ਇਸ ਕਰਕੇ ਲੋਕਾਂ ਦੇ ਵਿੱਚ ਹੀ ਵਿਚਰ ਕੇ ਲੋਕਾਂ ਦੇ ਨਾਲ ਰਹਿਣਾ ਚਾਹੀਦਾ। ਚਲੋ ਜੀ, ਇਧਰੋਂ ਆਪਣੇ ਜਿਹੜੇ USA ਕੈਲੀਫੋਰਨੀਆ ਦੀ ਧਰਤੀ ਤੋਂ ਕਰਨ ਬਰਾੜ ਜੀ ਨੇ, ਉਹ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ ਤੇ ਗਾਣਾ ਬਹੁਤ ਹੀ ਕਮਾਲ ਦਾ ਸੀਗਾ ਤੇ ਬਿੰਦਰ ਖੀਰ ਸਾਹਿਬ ਦੀ ਆਵਾਜ਼ ਸੁਣ ਕੇ ਕਹਿੰਦੇ ਨੇ ਦਿਲ ਕਰਿਆ ਨੱਚਣ ਨੂੰ, ਫਿਰ ਆਪਾਂ ਵੀ ਨੱਚ ਲਿਆ ਤੇ ਨਾਲ ਨਾਲ ਬਹੁਤ ਬਹੁਤ ਧੰਨਵਾਦ। ਤੇ ਉਹਨਾਂ ਨੇ ਜ਼ਿੰਦਗੀ ਦੀ ਇੱਕ ਹੋਰ ਗੱਲ ਸਾਡੇ ਨਾਲ ਸਾਂਝੀ ਕਰ ਦਿੱਤੀ ਹੈ, ਉਹ ਆਪਾਂ ਸੁਣਦੇ ਹਾਂ ਇਸ ਗੀਤ ਤੋਂ ਬਾਅਦ। ਸੁੰਦਰ ਹੋ ਰੇਡੀਓ ਚੰਨ ਪਰਦੇਸੀ ਤੁਸੀਂ ਬਣੇ ਹੋਏ ਸ਼ੋਅ ਗੁਰਜੀਤ ਦਾ ਦੇ ਵਿੱਚ ਤੇ ਅਗਲੀ ਫਰਮਾਇਸ਼ ਪ੍ਰਗਟ ਸਿੰਘ ਜੀ ਪਿੰਡ ਢੇਲਵਾਂ ਤੋਂ।

0: ਧਰਤੀ ਤੇ ਪਾਪ ਨਾ ਕਰੇ ਜਾਵੇ ਪੌਣ ਦੀ ਜਿੰਦੇਲ ਦੀ ਪਟੋਰੀ ਗਈ
1: ਕਰਨ ਬਰਾੜ ਜੀ ਕੈਲੀਫੋਰਨੀਆ ਯੂਐਸਏ ਦੀ ਧਰਤੀ ਤੋਂ ਕਹਿੰਦੇ ਨੇ ਬੜਾ ਵਧੀਆ ਪ੍ਰੋਗਰਾਮ ਸੀਗਾ ਤੇ ਉਹਨਾਂ ਨੇ ਜਿਹੜੀ ਗੱਲ ਸਾਂਝੀ ਕਰੀ ਸੀ ਉਹ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੇ ਇਨਸਾਨਾਂ ਨੂੰ ਬਹੁਤ ਸਾਰੇ ਇਨਸਾਨ ਮਿਲਦੇ ਨੇ ਪਰ ਸਭ ਤੋਂ ਵੱਧ ਜਿਹੜਾ ਇਨਸਾਨਾਂ ਦੇ ਵਿੱਚ ਵਿਚਰਦੇ ਨੇ ਉਹ ਵਿਚਰਦੇ ਨੇ ਟਰੱਕ ਡਰਾਈਵਰ ਯਾਨੀ ਕਿ ਟਰੱਕਾਂ ਵਾਲੇ ਵੀਰ ਕਹਿੰਦੇ ਨੇ ਉਹ ਜਿੰਨਾ ਜਿਹੜੇ ਜ਼ਿੰਦਗੀ ਦੇ ਵਿੱਚ ਟਰੈਵਲ ਕਰਦੇ ਨੇ ਉਹ ਇਨਸਾਨ ਜ਼ਿੰਦਗੀ ਦਾ ਸਭ ਤੋਂ ਵੱਧ ਤਜਰਬਾ ਸਾਂਝਾ ਕਰਦੇ ਨੇ ਕਹਿੰਦੇ ਨੇ ਕਈ ਵਾਰੀ ਜਦੋਂ ਸਫ਼ਰ ਦੇ ਉੱਤੇ ਨਿਕਲਦੇ ਨੇ ਨਾ ਫਿਰ ਉਹ ਕਹਿੰਦੇ ਨੇ ਜਦੋਂ ਰਾਹ ਦੇ ਵਿੱਚ ਜਾਂਦੇ ਨੇ ਕਹਿੰਦੇ ਨਾ ਤਾਂ ਉਹ ਦੇਖਦੇ ਨੇ ਜਾਤ ਪਾਤ ਨਾ ਕੋਈ ਫਰਕ ਕਰਦੇ ਹਰ ਇੱਕ ਦੇ ਨਾਲ ਦਿਲ ਮਿਲਾ ਲੈਂਦੇ ਨੇ ਜਿਸ ਢਾਬੇ ਤੇ ਮਿਲਦੇ ਫਿਰ ਇੱਕ ਥਾਲੀ ਵਿੱਚ ਰੋਟੀ ਖਾ ਲੈਂਦੇ ਨੇ ਜਾਗ ਜਾਗ ਕੇ ਕੱਟਦੇ ਰਾਤਾਂ ਜਾਗ ਜਾਗ ਕੇ ਕੱਟਦੇ ਰਾਤਾਂ ਹੱਸ ਖੇਡ ਕੇ ਦਿਨ ਲੰਘਾ ਲੈਂਦੇ ਨੇ ਘਰ ਜਾਵਣ ਨੂੰ ਚਿੱਤ ਬਥੇਰਾ ਕਰਦਾ ਬਸ ਵੇਖ ਕੇ ਮਜਬੂਰੀ ਮਨ ਨੂੰ ਸਮਝਾ ਲੈਂਦੇ ਨੇ ਬਿਲਕੁਲ ਕਹਿੰਦੇ ਨੇ ਇਹ ਜਿਹੜੀਆਂ 17 ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਤੇ ਸੱਚ ਹੈ ਵੀ ਜਿਹੜੇ ਉਹ ਸਫ਼ਰ ਦੇ ਉੱਤੇ ਹੁੰਦੇ ਨੇ ਨਾ ਜਿਹੜੇ ਡਰਾਈਵਰ ਵੀਰ ਉਹ ਵਾਕਈ ਕਮਾਲ ਦੇ ਹੁੰਦੇ ਨੇ ਉਹਨਾਂ ਨੂੰ ਸਲਿਊਟ ਹੈ ਕਹਿੰਦੇ ਨੇ ਕਈ ਵਾਰੀ ਤਾਂ ਦੇਖੋ ਸਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਨੂੰ ਸਮੇਂ ਸਿਰ ਪਹੁੰਚਾਉਣ ਵਾਸਤੇ ਉਹ ਆਪਣੀ ਰਾਤਾਂ ਦੀਆਂ ਨੀਂਦਾਂ ਨੂੰ ਵੀ ਜਾ ਕੇ ਕੱਢਦੇ ਨੇ ਕਹਿੰਦੇ ਨੇ ਸਫ਼ਰ ਦੇ ਉੱਤੇ ਰਹਿਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਹਰ ਇੱਕ ਬੰਦਾ ਜ਼ਿੰਦਗੀ ਦੇ ਸਫ਼ਰ ਦੇ ਉੱਤੇ ਚੱਲਿਆ ਹੋਇਆ ਪਰ ਉਸ ਸਫ਼ਰ ਦੇ ਵਿੱਚ ਕਹਿੰਦੇ ਨੇ ਬਹੁਤ ਸਾਰੇ ਲੋਕ ਸਾਡਾ ਸਾਥ ਵੀ ਦਿੰਦੇ ਨੇ ਤੇ ਬਹੁਤ ਸਾਰੇ ਲੋਕ ਸਾਡਾ ਸਾਥ ਛੱਡ ਵੀ ਜਾਂਦੇ ਨੇ ਕਹਿੰਦੇ ਨੇ ਸਮਾਂ ਐਸੀ ਇੱਕ ਚੀਜ਼ ਹੈ ਜਿਹੜਾ ਜੋ ਤੁਹਾਡਾ ਸੁਭਾਅ ਵੀ ਬਦਲ ਦਿੰਦਾ ਤੇ ਰਾਹ ਵੀ ਬਦਲ ਦਿੰਦਾ ਇਸ ਕਰਕੇ ਸੁਭਾਅ ਤੇ ਰਾਹ ਤੁਸੀਂ ਸਮੇਂ ਦੇ ਨਾਲ ਸਮੇਂ ਦੇ ਉੱਤੇ ਛੱਡ ਦੋ ਤੁਸੀਂ ਆਪਣੇ ਦਿਲ ਨੂੰ ਹਮੇਸ਼ਾ ਗਾਰਡਨ ਰੱਖਿਆ ਕਰੋ ਫਿਰ ਜ਼ਿੰਦਗੀ ਬੜੀ ਖੂਬਸੂਰਤ ਰਹੂਗੀ ਤੇ ਲਓ ਜੀ ਚੱਲਦੇ ਆ ਫਿਰ ਜਸਵਿੰਦਰ ਬਾਈ ਜੀ ਕੈਨੇਡਾ ਦੀ ਧਰਤੀ ਤੇ ਉਹ ਕੀ ਕਹਿੰਦੇ ਨੇ ਕਹਿੰਦੇ ਜ਼ਿੰਦਗੀ ਦੇ ਵਿੱਚ ਕੁਝ ਸੱਜਣ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਥ ਨਿਭਾਉਂਦੇ ਨੇ ਕਈ ਵਾਰੀ ਕੁਝ ਸੱਜਣ ਯਾਦਾਂ ਦੇ ਵਿੱਚ ਰਹਿ ਜਾਂਦੇ ਨੇ ਕਿਹੜੇ ਕਿੱਦਾਂ ਰਹਿ ਜਾਂਦੇ ਨੇ ਸੁਣਦੇ ਇਸ ਪਿਆਰੇ ਜਿਹੇ ਖੂਬਸੂਰਤ ਗੀਤ ਦੇ ਨਾਲ

ਵਾਹ ਜੀ ਵਾਹ ਜੀ ਸੁੰਦਰ ਬਾਈ ਜੀ, ਬਹੁਤ ਹੀ ਪਿਆਰਾ ਖੂਬਸੂਰਤ ਗੀਤ, ਸੱਚ ਦਾ ਦਿਲ ਮੈਨੂੰ ਤਾਂ ਬਹੁਤ ਹੀ ਸਕੂਨ ਮਿਲਦਾ ਹੈ ਗੀਤ ਸੁਣ ਕੇ। ਤੇ ਕਹਿੰਦੇ ਨੇ ਮਾਨ ਸਾਹਿਬ ਦੀ ਆਵਾਜ਼, ਕਹਿੰਦੇ ਨੇ ਹਰ ਇੱਕ ਗਾਣਾ ਹੈ ਔਰ ਲਿਖਣੀ ਬਾ ਕਮਾਲ ਹੈ, ਕਹਿੰਦੇ ਨੇ ਕੋਈ ਤੋੜ ਨਹੀਂ ਮਾਨ ਸਾਹਿਬ ਦਾ। ਤੇ ਕਹਿੰਦੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਉਂਦੇ ਨੇ, ਉਹਨਾਂ ਉਤਾਰ ਚੜਾਅ ਦੇ ਵਿੱਚ ਇੱਕ ਗੀਤ ਵੀ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਸੰਜੋੜ ਕੇ ਰੱਖ ਦਿੰਦਾ। ਤੇ ਨਾ ਕਹਿੰਦੇ ਨੇ ਨਾ ਵਕਤ ਰੁਕਿਆ ਰੁਕਦਾ ਹੈ, ਨਾ ਵਕਤ ਰੋਕਿਆ ਰੁਕਦਾ ਹੈ, ਨਾ ਜ਼ੋਰ ਚੱਲੇ ਤਕਦੀਰਾਂ ਤੇ, ਨਾ ਵਕਤ ਰੋਕਿਆ ਰੁਕਦਾ ਹੈ, ਨਾ ਜ਼ੋਰ ਚੱਲੇ ਤਕਦੀਰਾਂ ਦੇ, ਆਪਣੇ ਵਿਛੜੇ ਚੇਤੇ ਆਉਂਦੇ ਜਦ ਨਜ਼ਰ ਪਵੇ ਤਸਵੀਰਾਂ ਤੇ। ਇਸ ਕਰਕੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸੱਜਣ ਜਿਹੜੇ ਤੁਹਾਡੇ ਨਾਲ ਹੁੰਦੇ ਨੇ ਨਾ, ਉਹ ਕਹਿੰਦੇ ਨੇ ਯਾਦਾਂ ਬਣ ਜਾਂਦੀਆਂ ਨੇ। ਇਸ ਕਰਕੇ ਕਈ ਵਾਰੀਆਂ ਯਾਦਾਂ ਨੂੰ ਨਾ ਹੈ ਖੁਸ਼ੀ ਖੁਸ਼ੀ ਦੇ ਨਾਲ ਬਤੀਤ ਕਰਨਾ ਪੈਂਦਾ। ਕਹਿੰਦੇ ਕਈ ਬੰਦਿਆਂ ਨੇ ਕੰਮ ਇੰਨੇ ਘੈਂਟ ਕਰੇ ਹੁੰਦੇ ਨੇ ਵੀ ਬੰਦਾ ਕਹਿੰਦਾ ਯਾਰ ਵਾਹ ਕਮਾਲ ਦਾ ਬੰਦਾ ਸੀ ਜਿਹੜਾ ਐਸਾ ਐਸਾ ਕੰਮ ਕਰ ਗਿਆ। ਦੇਖੋ ਕਹਿੰਦੇ ਨੇ ਜ਼ਿੰਦਗੀ ਆਪਣੀ ਨੂੰ ਇਹੋ ਜਿਹਾ ਬਣਾ ਲਓ ਕਿ ਲੋਕ ਕਹਿਣ, ਕਹਿੰਦੇ ਨੇ ਵੀ ਉਹ ਬੰਦਾ ਹੈਗਾ ਸੀ। ਕਹਿੰਦੇ ਨੇ ਦੇਖੋ ਅਸੀਂ ਤਾਂ ਆਪਣੀ ਜ਼ਿੰਦਗੀ ਜਿਵੇਂ ਚੱਲਦੀ ਹੈ ਉਹ ਜ਼ਿੰਦਗੀ ਦੀ ਹਰ ਇੱਕ ਬੰਦੇ ਦੀ ਆਪਣੀ ਕਹਾਣੀ ਹੈ, ਪਰ ਜਿਹੜੇ ਕਈ ਸਾਡੇ ਗੁਰੂ ਪੀਰ ਪੈਗੰਬਰ ਹੋਏ ਜਾਂ ਫਿਰ ਕਹਿੰਦੇ ਨੇ ਦੇਸ਼ ਭਗਤ ਹੋਏ ਸਾਡੇ, ਜਾਂ ਫਿਰ ਕਹਿੰਦੇ ਨੇ ਕਈ ਕਲਾਕਾਰ ਫਨਕਾਰ ਐਸੇ ਹੋਏ ਜਿਨ੍ਹਾਂ ਨੇ ਕੁਛ ਐਸੇ ਕੰਮ ਕਰੇ ਜਿਹੜੇ ਉਹ ਅੱਜ ਵੀ ਕਹਿੰਦੇ ਨੇ ਰਹਿੰਦੀ ਦੁਨੀਆਂ ਤੱਕ ਅਮਰ ਹੋਣਗੇ, ਉਹਨਾਂ ਦੇ ਨਾਮ ਹਮੇਸ਼ਾ ਹੀ ਲਏ ਜਾਣਗੇ। ਕਹਿੰਦੇ ਨੇ ਇਸ ਕਰਕੇ ਕੰਮ ਕੁਛ ਇਹੋ ਜਿਹੇ ਕਰਿਆ ਕਰੋ ਜਿਹੜੇ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਸੇ ਨੂੰ ਮਾਰਗ ਦਰਸ਼ਨ ਦੇਣ ਜਾਂ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਸਾਥ ਦੇਣ। ਕਹਿੰਦੇ ਨੇ ਹਰ ਇੱਕ ਬੰਦਾ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਪੈਸਾ ਨਹੀਂ ਐਵੇਂ ਤਾਂ ਰੱਖਦਾ, ਪੈਸਾ ਨਹੀਂ ਕਮਾ ਕੇ ਰੱਖਦਾ, ਪਰ ਪੈਸਾ ਸਾਡੀ ਮੈਂ ਅਕਸਰ ਕਹਿੰਦਾ ਨਾ ਜ਼ਰੂਰਤ ਹੈ, ਮਜਬੂਰੀ ਨਹੀਂ ਹੋਣਾ ਚਾਹੀਦਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਲੋਕ ਅੱਜ ਕੱਲ੍ਹ ਪੈਸੇ ਦੀ ਦੌੜ ਦੇ ਵਿੱਚ ਵੱਧ ਭੱਜਦੇ ਜਾ ਰਹੇ ਨੇ, ਤੇ ਪਰ ਕਹਿੰਦੇ ਨੇ ਆਪਣੀ ਜ਼ਿੰਦਗੀ ਨੂੰ ਭੁੱਲਦੇ ਜਾ ਰਹੇ ਨੇ। ਤੁਸੀਂ ਆਪਣੀ ਜ਼ਿੰਦਗੀ ਨੂੰ ਨਹੀਂ ਭੁੱਲਣਾ, ਇਸ ਕਰਕੇ ਨਾਲ ਨਾਲ ਜ਼ਿੰਦਗੀ ਦੇ ਉਸ ਆਨੰਦ ਨੂੰ ਵੀ ਤੁਸੀਂ ਆਪ ਲੈਣਾ। ਤੇ ਲਓ ਜੀ ਚੱਲਦੇ ਅਗਲੇ ਗੀਤ ਵੱਲ। ਸੁਖਪਾਲ ਸਿੰਘ ਜੀ ਬਠਿੰਡਾ ਵਾਲੇ ਕੀ ਕਹਿੰਦੇ ਨੇ ਸੁਣਦੇ, ਉਹਨਾਂ ਦੀਆਂ ਯਾਦਾਂ ਦੇ ਵਿੱਚ ਪਿਆਰਾ ਜਾਂ ਖੂਬਸੂਰਤ ਗੀਤ।

ਵਾਹ ਗੋਪਾਲ ਬਾਈ ਜੀ ਬਹੁਤ ਬਹੁਤ ਧੰਨਵਾਦ, ਬੜਾ ਪਿਆਰਾ ਖੂਬਸੂਰਤ ਗੀਤ ਸਾਂਝਾ ਕੀਤਾ, ਤਹਿ ਦਿਲੋਂ ਧੰਨਵਾਦ ਜੀ। ਤਾਂ ਇੱਕ ਸੱਜਣ ਜਿਹੜੇ ਹੈਗੇ ਆ ਜੀ ਇਸ ਵਕਤ ਗੁਰਸ਼ਬਦ ਸਿੰਘ ਜੀ ਪਟਿਆਲਾ ਦੀ ਧਰਤੀ ਤੋਂ, ਉਹਨਾਂ ਨੇ ਕੁਛ ਸਲੋਗਨ ਭੇਜਿਆ ਸਾਨੂੰ, ਕਹਿੰਦੇ ਜਿਸ ਮਨੁੱਖ ਦੀ ਚੰਗੇ ਕੰਮ ਕਰਨ ਤੇ ਵੀ ਨਿੰਦਾ ਹੁੰਦੀ ਹੈ ਨਾ ਉਹ ਮੁੰਡਾ ਉਹ ਇਨਸਾਨ ਕਿਸਮਤ ਵਾਲਾ ਹੁੰਦਾ। ਵਾਹ ਬਿਲਕੁਲ ਸਹੀ ਗੱਲ ਹੈ ਜੀ, ਕਹਿੰਦੇ ਨੇ ਕਿਸਮਤ ਵਾਲਾ ਹਰ ਇੱਕ ਇਨਸਾਨ ਹੁੰਦਾ, ਪਰ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਕਈ ਬੰਦੇ ਆਪਣੀ ਕਿਸਮਤ ਨੂੰ ਨਿੰਦਦੇ ਰਹਿੰਦੇ ਨੇ। ਕਹਿੰਦੇ ਨੇ ਦੇਖੋ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਵੀ ਕੰਮ ਕਰ ਲਓ, ਸਮਾਂ ਤੇ ਕਿਸਮਤ ਜਦੋਂ ਇਕੱਠੇ ਹੋ ਜਾਂਦੇ ਨੇ ਫਿਰ ਤਕਦੀਰਾਂ ਬਦਲ ਦਿੰਦੀਆਂ ਨੇ। ਇਸ ਕਰਕੇ ਕਦੇ ਵੀ ਕਿਸੇ ਸਮੇਂ ਨੂੰ ਨਾ ਨਿੰਦੋ, ਕਦੇ ਕਿਸੇ ਕਿਸਮਤ ਨੂੰ ਨਾ ਨਿੰਦੋ, ਪਰ ਜਦੋਂ ਸਮਾਂ ਤੇ ਕਿਸਮਤ ਇਕੱਠੇ ਹੋ ਜਾਣਾ ਫਿਰ ਸਾਰਾ ਕੁਝ ਹੀ ਤੁਹਾਡੇ ਹੱਥ ਦੇ ਵਿੱਚ ਜਿਹੜਾ ਕੁਛ ਹੋਣਾ ਚਾਹੀਦਾ ਉਹ ਆਪੇ ਆਪ ਹੀ ਆਜੂ। ਇਸ ਕਰਕੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਉਸ ਪਰਮ ਪਿਤਾ ਦਾ ਧੰਨਵਾਦ ਕਰਨਾ ਚਾਹੀਦਾ ਜਾਂ ਮਾਪਿਆਂ ਦਾ ਧੰਨਵਾਦ ਕਰਨਾ ਚਾਹੀਦਾ ਜਾਂ ਫਿਰ ਆਪਣੀ ਜ਼ਿੰਦਗੀ ਨੂੰ ਪਿੱਛੇ ਦੇਖ ਕੇ ਜਾਣਾ ਚਾਹੀਦਾ ਵੀ ਪਹਿਲਾਂ ਸਾਡੀ ਜ਼ਿੰਦਗੀ ਅੱਜ ਤੋਂ 10 ਸਾਲ ਪਹਿਲਾਂ ਕਿਹੋ ਜਿਹੀ ਸੀਗੀ ਤੇ ਹੁਣ ਕਿਹੋ ਜਿਹੀ। ਇਸ ਕਰਕੇ ਜ਼ਿੰਦਗੀ ਫਿਰ ਕੱਟੀ ਜਾਂਦੀ ਹੈ। ਤੇ ਲਓ ਜੀ ਚੱਲਦੇ ਆ ਜ਼ਿੰਦਗੀ ਦੀਆਂ ਗੱਲਾਂ ਕਰਦੇ ਹੋਏ ਜਗਸੀਰ ਸਿੰਘ ਜੀ ਚੱਕ ਵਖਤੂ ਵਾਲੇ ਕੀ ਕਹਿੰਦੇ ਨੇ, ਸੁਣਦੇ ਉਹਨਾਂ ਦੀਆਂ ਯਾਦਾਂ ਚ ਪਿਆਰਾ ਜਿਹਾ ਖੂਬਸੂਰਤ ਗੀਤ।

ਵਾਕਈ ਬੜਾ ਪਿਆਰਾ ਖੂਬਸੂਰਤ ਗੀਤ, ਉਹ ਵੀ ਵਿਆਹਾਂ ਦੀ ਐਲਬਮ ਵਾਲਾ ਸਾਂਝਾ ਕਰ ਦਿੱਤਾ ਮੰਡੇਰ ਬ੍ਰਦਰਸ ਦੀ ਆਵਾਜ਼ ਵਿੱਚ, ਤਹਿ ਦਿਲੋਂ ਧੰਨਵਾਦ ਜੀ। ਤੇ ਲਓ ਜੀ ਚੱਲਦੇ ਆ ਅਗਲਾ ਗੀਤ, ਕਿਸ਼ੋਰ ਸਬਲਾਨੀਆ ਪੂਰੇ ਪਰਿਵਾਰ ਸਮੇਤ ਸਾਂਝਾ ਕਰਦੇ ਨੇ, ਕਿਹੜਾ ਗੀਤ ਹੈ ਜਿਹੜਾ ਜ਼ਿੰਦਗੀ ਦੇ ਹਮਸਫ਼ਰ ਦੇ ਨਾਲ ਸਾਂਝ ਪਾਉਂਦਾ। ਸੁਣਦੇ ਰਹੋ ਰੇਡੀਓ ਚੰਨ ਪ੍ਰਦੇਸੀ, ਤੁਸੀਂ ਬਣੇ ਹੋਏ ਹੋ ਸ਼ੋਅ ਗੁਰਜੀਤ ਦਾ ਦੇ ਵਿੱਚ।

ਤਬਲਾ ਮੇਰਾ ਬੜਾ ਪਿਆਰਾ ਖੂਬਸੂਰਤ ਗੀਤ ਸਾਂਝਾ ਕੀਤਾ, ਤਹਿ ਦਿਲੋਂ ਧੰਨਵਾਦ। ਤੇ ਲਓ ਜੀ, ਜਾਂਦੇ ਜਾਂਦੇ ਇੱਕ ਗੀਤ ਚਲਾਉਣਾ ਹੋਰ, ਤੇ ਨਾਲ ਨਾਲ ਕਹਿੰਦੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਯਾਦ ਆ ਗਈ ਅੱਜ ਸਵੇਰੇ ਸਵੇਰੇ ਕਿਸੇ ਇਨਸਾਨ ਦੇ ਨਾਲ ਨਾ ਮੁਲਾਕਾਤ ਹੋਈ ਰਾਹ ਦੇ ਵਿੱਚ ਜਾਂਦਿਆਂ ਦੀ, ਤੇ ਉਹ ਬਾਈ ਨੇ ਆਉਂਦੇ ਸਾਰੀ ਬੈਠੀ ਸੀਟ ਤੇ ਕਹਿੰਦਾ, ਹੋਰ ਬਾਈ ਜੀ ਕੀ ਹਾਲ ਚਾਲ ਹੈ? ਤੇ ਉਹ ਕਹਿੰਦਾ ਠੀਕ ਹੈ। ਪਰ ਉਹਦੇ ਨਾਲ ਬੈਠਾ ਇੱਕ ਇਨਸਾਨ ਜਦੋਂ ਗੱਲਾਂ ਕਰਨ ਲੱਗ ਗਿਆ ਨਾ, ਤੇ ਬਹੁਤ ਹੀ ਪਿਆਰੀ ਤੇ ਬਹੁਤ ਹੀ ਵੱਡੀ ਤੇ ਬਹੁਤ ਹੀ ਡੂੰਘੀ ਗੱਲ ਕਹਿ ਗਿਆ। ਕਹਿੰਦਾ ਹਾਲ ਹੈ, ਕੀ ਹਾਲ ਚਾਲ ਹੈ? ਤੇ ਕਹਿੰਦੇ ਕੀ ਹਾਲ ਚਾਲ ਹੈ, ਇਹ ਪੁੱਛੀਦਾ ਨਹੀਂ ਹੁੰਦਾ, ਵੇਖੀ ਦਾ ਹੁੰਦਾ ਵੀ ਸਾਹਮਣੇ ਵਾਲੇ ਇਨਸਾਨ ਦਾ ਕੀ ਹਾਲ ਚਾਲ ਹੈ, ਉਹ ਪੁੱਛਣਾ ਨਹੀਂ ਪੈਂਦਾ, ਕਹਿੰਦੇ ਦੇਖ ਕੇ ਆਉਣਾ ਚਾਹੀਦਾ। ਕਹਿੰਦੇ ਇਸ ਕਰਕੇ ਆਪਣੇ ਜਿੰਨੇ ਵੀ ਦੋਸਤ ਮਿੱਤਰ ਨੇ ਉਹਨਾਂ ਨੂੰ ਹਾਲ ਚਾਲ ਪੁੱਛਿਆ ਨਾ ਕਰੋ, ਉਹਨਾਂ ਦਾ ਹਾਲ ਚਾਲ ਦੇਖ ਕੇ ਆਇਆ ਕਰੋ। ਕਹਿੰਦੇ ਨੇ ਕਈ ਵਾਰੀ ਦੇਖ ਕੇ ਪਤਾ ਲੱਗਦਾ ਹੁੰਦਾ ਵੀ ਇਨਸਾਨ ਦੇ ਹਾਲ ਚਾਲ ਕਿੱਦਾਂ ਦੇ ਨੇ, ਫਿਰ ਕੀ ਕੀ ਜ਼ਰੂਰਤਾਂ ਪੈਂਦੀਆਂ ਨੇ ਜਾਂ ਫਿਰ ਕਿੱਦਾਂ ਦੀਆਂ ਜ਼ਰੂਰਤਾਂ ਉਸ ਦੀਆਂ ਪੂਰੀਆਂ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ। ਇਸ ਕਰਕੇ ਤੁਸੀਂ ਸਮਰੱਥ ਹੋ, ਫਿਰ ਕਈ ਵਾਰੀ ਤੁਹਾਡੇ ਹੱਥ ਦੇ ਵਿੱਚ ਉਹਦੀ ਬਰਕਤ ਲਿਖੀ ਹੈ ਤਾਂ ਫਿਰ ਤੁਹਾਡਾ ਤਾਂ ਬਣਦਾ ਜ਼ਰੂਰ ਹੈ। ਇਸ ਕਰਕੇ ਹਾਲ ਚਾਲ ਕਹਿੰਦੇ ਪੁੱਛਿਆ ਨਾ ਕਰੋ, ਹਾਲ ਚਾਲ ਦੇਖ ਕੇ ਆਇਆ ਕਰੋ। ਤੇ ਲਓ ਜੀ, ਤੇ ਨਾਲ ਨਾਲ ਕਹਿੰਦੇ ਨੇ ਕਈ ਵਾਰੀ ਇਨਸਾਨ ਨੇ ਕਹਿੰਦੇ ਨੇ ਕੀ ਪਤਾ ਤੁਸੀਂ ਉਸ ਭਵਿੱਖ ਦਾ ਹਿੱਸਾ ਹੀ ਨਾ ਹੋਵੋ ਜਿਸ ਦੀ ਚਿੰਤਾ ਦੇ ਵਿੱਚ ਤੁਸੀਂ ਡੁੱਬੇ ਰਹਿੰਦੇ ਹੋ। ਇਸ ਕਰਕੇ ਚਿੰਤਾ ਕਦੇ ਵੀ ਨਾ ਕਰੋ, ਟੈਨਸ਼ਨ ਨਾ ਲਓ, ਇੰਜੋਏ ਕਰੋ ਲਾਈਫ ਨੂੰ। ਉਹ ਜ਼ਿੰਦਗੀ ਕਹਾਣੀ ਹੈ, ਕਹਾਣੀ ਨੂੰ ਹਰ ਵਕਤ ਕਹਿੰਦੇ ਨੇ ਖੁਸ਼ੀ ਦੇ ਨਾਲ ਸੁਣਨਾ ਚਾਹੀਦਾ, ਖੁਸ਼ੀ ਦੇ ਨਾਲ ਬਤੀਤ ਕਰਨਾ ਚਾਹੀਦਾ। ਤੇ ਲਓ ਜੀ, ਇਹ ਕਹਾਣੀ ਵੀ ਆਪਣੀ ਇੱਥੇ ਖਤਮ ਹੁੰਦੀ ਹੈ। ਤੇ ਨਾਲ ਨਾਲ ਦੱਸ ਦਈਏ ਕਿ USA ਕੈਲੀਫੋਰਨੀਆ ਦੀ ਧਰਤੀ ਤੋਂ ਭਾਨ ਸਿੰਘ ਜੀ ਗਰੇਵਾਲ ਸਾਹਿਬ ਵੱਲੋਂ ਸ਼ੋ ਗੁਰਜੀਤ ਦਾ ਸਪੋਂਸਰ ਕੀਤਾ ਗਿਆ, ਤੇ ਨਾਲ ਨਾਲ ਦੁਬਈ ਦੀ ਧਰਤੀ ਤੋਂ ਬਖਸ਼ੀ ਰਾਮ ਜੀ, ਆਪਾਂ ਦੋਨਾਂ ਦਾ ਧੰਨਵਾਦ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ। ਤੇ ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਖੂਬਸੂਰਤ ਗੀਤ ਜਿਹੜਾ ਹੈਗਾ ਜੀ, ਉਹ ਹਰਪ੍ਰੀਤ ਕੌਰ ਜੀ ਉਹਨਾਂ ਦੀ ਫਰਮਾਇਸ਼ ਦੇ ਉੱਤੇ ਸੁਣਦੇ ਰਹੋ ਰੇਡੀਓ ਚੰਨ ਪਰਦੇਸੀ। ਹਰਪ੍ਰੀਤ ਕੌਰ ਜੀ ਰਾਏਕੋਟ ਦੀ ਧਰਤੀ ਤੋਂ ਸੁਣਦੇ ਉਹਨਾਂ ਦੀ ਫਰਮਾਇਸ਼ ਦੇ ਉੱਤੇ ਇਹ ਪਿਆਰਾ ਜਿਹਾ ਖੂਬਸੂਰਤ ਗੀਤ।

0: ਤੁਸੀਂ ਸੁਣ ਰਹੇ ਹੋ ਰੇਡੀਓ ਚੰਦ ਪਰਦੇਸੀ ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ।
1: ਨਮਸਤੇ, ਹਾਈ, ਆਈ ਐਮ ਕੈਲਾਸ਼ ਹੇਅਰ ਐਂਡ ਯੂ ਆਰ ਲਿਸਨਿੰਗ ਟੂ ਚੰਦ ਪਰਦੇਸੀ ਰੇਡੀਓ। ਕੀਪ ਲਿਸਨਿੰਗ ਚੰਦ ਪਰਦੇਸੀ।

ਸਵੱਲੀ ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਇੰਦਰਜੀਤ ਨਿੱਕੂ, ਤੁਸੀਂ ਸੁਣ ਰਹੇ ਹੋ ਚੰਨ ਪਰਦੇਸੀ ਰੇਡੀਓ, ਜਿਹੜਾ ਸ਼ਿਕਾਗੋ ਦਾ ਫਸਟ ਰੇਡੀਓ, ਜਿਹੜਾ ਸੱਤੇ ਦਿਨ ਤੁਹਾਡੀ ਸੇਵਾ ਕਰਦਾ ਆਪਣੇ ਪਿਆਰੇ ਪਿਆਰੇ ਗੀਤਾਂ ਰਾਹੀਂ। ਇਹਦੀ ਸਾਰੀ ਟੀਮ ਨੂੰ ਇੰਦਰਜੀਤ ਨਿੱਕੂ ਵੱਲੋਂ ਕੋਟ ਨੂੰ ਕੋਟ ਧੰਨਵਾਦ, ਇਹਨਾਂ ਦਾ ਸ਼ੁਕਰੀਆ ਦਾ, ਇਹਨਾਂ ਦਾ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ ਦੀ, ਪੰਜਾਬੀਅਤ ਦੀ ਇੰਨੀ ਬਾਖੂਬੀ ਸੇਵਾ ਕਰ ਰਹੇ ਨੇ।

ਸਤਿ ਸ਼੍ਰੀ ਅਕਾਲ ਜੀ, ਮੈਂ ਦਿਲਜੀਤ ਸਿੰਘ ਦੁਸਾਂਝ ਤੇ ਮੈਂ ਵਧਾਈਆਂ ਦੇਣਾ ਚਾਹੁੰਦਾ ਜੀ ਰੇਡੀਓ ਚੰਨ ਪਰਦੇਸੀ ਨੂੰ ਜਿਹੜਾ ਸ਼ਿਕਾਗੋ ਦੇ ਵਿੱਚ ਆਨ ਏਅਰ ਆ, ਔਰ ਇਸ ਰੇਡੀਓ ਨੂੰ ਇਹ ਮਾਣ ਹਾਸਿਲ ਹੋਇਆ ਕਿ ਇਹ 7 ਦਿਨ 24 ਔਰ ਇਹ ਆਨ ਏਅਰ ਆ, ਤੇ ਇਹ ਬਹੁਤ ਵੱਡੀ ਗੱਲ ਆ। ਔਰ ਇਸ ਸਾਰੀ ਟੀਮ ਨੂੰ, ਰੇਡੀਓ ਚੰਨ ਪਰਦੇਸੀ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਆਲਵੇਜ਼ ਚੜ੍ਹਦੀ ਕਲਾ 'ਚ ਰੱਖੇ ਤੇ ਦਿਨ ਦੁੱਗਣੀ ਰਾਤ

ਚਲੋ ਜੀ ਫਿਰ ਇਹਨਾਂ ਢੋਲ ਨਗਾਰਿਆਂ ਦੇ ਨਾਲ ਆਪਾਂ ਵੀ ਲੈ ਕੇ ਹਾਜ਼ਰ ਹਾਂ ਯਾਦਗਾਰ ਨਗਮੇ। ਬਿਲਕੁਲ ਤੁਹਾਡੀਆਂ ਪੁਰਾਣੀਆਂ ਯਾਦਾਂ ਦੇ ਵਿੱਚੋਂ ਉਹ ਪੁਰਾਣੇ ਨਗਮਿਆਂ ਨੂੰ ਕੱਢ ਕੇ ਲਿਆਉਣਾ ਤੇ ਜਾਂ ਫਿਰ ਕਹਿੰਦੇ ਨੇ ਹੈ ਉਹ ਯਾਦਾਂ ਜਿਹੜੀਆਂ ਤੁਸੀਂ ਹਮੇਸ਼ਾ ਹੀ ਇੱਕ ਦੂਸਰੇ ਦੇ ਨਾਲ ਸਾਂਝੀਆਂ ਤਾਂ ਕਰ ਲੈਂਦੇ ਹੋ ਪਰ ਕਿਤੇ ਨਾ ਕਿਤੇ ਆਪ ਗੁਣਗੁਣਾਉਣ ਨੂੰ ਭੁੱਲ ਜਾਂਦੇ ਹੋ। ਪਰ ਕਹਿੰਦੇ ਜਦੋਂ ਰੇਡੀਓ ਚੰਨ ਪਰਦੇਸੀ ਤੇ ਪੁਰਾਣੇ ਗੀਤਾਂ ਦਾ ਨਗਮੇ ਚੱਲਦੇ ਨੇ ਨਾ ਪੁਰਾਣੀਆਂ ਯਾਦਗਾਰ ਗੱਲਾਂ ਹੁੰਦੀਆਂ ਨੇ ਜਿਵੇਂ ਕੱਲ ਵਾਲੇ ਸ਼ੋਅ ਦੇ ਵਿੱਚ ਕਹਿੰਦੇ ਨੇ ਗੱਲਾਂ ਵਰਗੇ ਗੀਤਾਂ ਦੇ ਵਿੱਚ ਤੁਸੀਂ ਹਰ ਇੱਕ ਗੀਤ ਸੱਚ ਦਾ ਹਰ ਇੱਕ ਸਰੋਤੇ ਨੇ ਬਹੁਤ ਹੀ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਤੇ ਹਰ ਇੱਕ ਨੇ ਗੀਤ ਆਪਣੀ ਦਿਲ ਦੀ ਗਹਿਰਾਈ ਤੋਂ ਭੇਜਿਆ ਸੀ ਤੇ ਉਹੀ ਤਰ੍ਹਾਂ ਅੱਜ ਵੀ ਆਪਾਂ ਯਾਦਗਾਰ ਨਗਮਿਆਂ ਦੇ ਵਿੱਚ ਜੁੜਦੇ ਹਾਂ ਤੇ ਨਾਲ ਨਾਲ ਬਹੁਤ ਸਾਰੇ ਸੱਜਣਾਂ ਨੂੰ ਪਤਾ ਹੁੰਦਾ ਕਿ ਯਾਦਗਾਰ ਨਗਮਿਆਂ ਦੇ ਵਿੱਚ ਆਪਾਂ ਪੁਰਾਣੇ ਹਿੰਦੀ ਗਾਣਿਆਂ ਨੂੰ ਵਾਕਈ ਬਹੁਤ ਸਾਰੀ ਅਹਿਮੀਅਤ ਦੇਣੀ ਹੁੰਦੀ ਹੈ। ਕਹਿੰਦੇ ਨੇ ਬਹੁਤ ਸਾਰੇ ਸੱਜਣ ਕਹਿੰਦੇ ਹਿੰਦੀ ਗਾਣੇ ਬਹੁਤ ਘੱਟ ਚੱਲਦੇ ਨੇ, ਇਹ ਤਾਂ ਤੁਸੀਂ ਭੇਜਣਾ ਜੀ, ਬਸ ਮੈਨੂੰ ਤਾਮਿਲ ਉਹ ਗਾਣੇ ਨਹੀਂ ਸਮਝ ਆਉਣੇ। ਗਾਣੇ ਉਹ ਵੀ ਬਹੁਤ ਵਧੀਆ ਹੁੰਦੇ ਨੇ ਪਰ ਗਾਣਾ ਉਹ ਭੇਜੋ ਜਿਹੜਾ ਸਭ ਨੂੰ ਸਮਝ ਆ ਜਾਵੇ ਤੇ ਵਧੀਆ ਲੱਗੇ ਤੇ ਇਸ ਕਰਕੇ ਸਾਰਿਆਂ ਦਾ ਸਤਿਕਾਰ। ਜਦੋਂ ਵੀ ਤੁਸੀਂ ਕੋਈ ਵੀ ਗਾਣਾ ਭੇਜੋਗੇ ਆਪਾਂ ਗਾਣਾ ਪਲੇ ਕਰਦੇ ਹਾਂ ਤੇ ਲਓ ਜੀ ਫਿਰ ਆਪਾਂ ਵੀ ਮੈਂ ਕਰਦਾ ਗਾਣਿਆਂ ਨੂੰ ਡਾਊਨਲੋਡ ਤੇ ਤੁਸੀਂ ਸੁਣੋ ਇੱਕ ਪਿਆਰਾ ਜਿਹਾ ਖੂਬਸੂਰਤ ਗੀਤ। ਫਿਰ ਚੱਲਦੇ ਆ ਯਾਦਗਾਰ ਨਗਮਿਆਂ ਦੇ ਵਿੱਚ ਉਸ ਪੁਰਾਣੀ ਦੁਨੀਆਂ ਦੇ ਵਿੱਚ ਉਸ ਪੁਰਾਣੇ ਮਾਹੌਲ ਦੇ ਵਿੱਚ ਸੁਣਦੇ ਰਹੋ ਰੇਡੀਓ ਚੰਨ ਪਰਦੇਸੀ। ਤੁਸੀਂ ਬਣੇ ਹੋਏ ਹੋ ਸ਼ੋਅ ਗੁਰਜੀਤ ਦਾ ਦੇ ਵਿੱਚ।

0: ਬਾਜਵਾ ਕਹਿੰਦੇ ਨੇ ਆਰਿਫ ਲੋਹਾਰ ਦੀ ਆਵਾਜ਼ ਦੇ ਵਿੱਚ ਜਦੋਂ ਜੁਗਨੀ ਸੁਣਦੇ ਨੇ ਫਿਰ ਦਿਲ ਰੂਹ ਦੇ ਨਾਲ ਕਹਿੰਦੇ ਨੇ ਆਪੇ ਆਪ ਦਿਲ ਗਾਰਡਨ ਗਾਰਡਨ ਕਰਨ ਲੱਗ ਜਾਂਦਾ। ਤੇ ਥੋੜੀ ਜਿਹੀ ਗੱਲ ਪਹਿਲਾਂ ਆਰਿਫ ਲੋਹਾਰ ਬਾਰੇ ਕਰ ਲਈਏ। ਕਹਿੰਦੇ ਨੇ ਆਰਿਫ ਲੋਹਾਰ ਦਾ ਜਨਮ ਜਿਹੜਾ 1966 ਦੇ ਵਿੱਚ ਗੁਜਰਾਤ ਪੰਜਾਬ ਬਰਤਾਨਵੀ ਭਾਰਤ ਦੇ ਵਿੱਚ ਹੋਇਆ ਸੀਗਾ। ਆਸ ਪਿੰਡ ਦਾ ਨਾਮ ਸੀਗਾ। ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਉਹ ਲਹਿੰਦੇ ਪੰਜਾਬ ਦੇ ਵਿੱਚ ਚਲੇ ਗਏ ਤੇ ਉਸ ਤੋਂ ਉਹਨਾਂ ਦਾ ਜਿਹੜਾ ਪੁਰਾਤਨੀ ਰਵਾਇਤੀ ਜਿਹੜਾ ਕਲਚਰ ਹੈ ਉਹਨਾਂ ਦੇ ਪਿਛੋਕੜ ਤੋਂ ਉਹ ਸੰਗੀਤ ਦੇ ਨਾਲ ਜੁੜੇ ਹੋਏ ਨੇ। ਤੇ ਅਕਸਰ ਬਚਪਨ ਦੇ ਵਿੱਚ ਸਭ ਤੋਂ ਵੱਧ ਉਹ ਕਹਿੰਦੇ ਨੇ ਚਿਮਟੇ ਦੇ ਨਾਲ ਉਹਨਾਂ ਆਪਣੇ ਬਾਪੂ ਜੀ ਦੇ ਨਾਲ ਉਹਨਾਂ ਦੇ ਬਾਪੂ ਜੀ ਵੀ ਚਿਮਟੇ ਦੇ ਨਾਲ ਗਾਉਂਦੇ ਹੁੰਦੇ ਸੀਗੇ। ਤੇ ਉਹ ਜਿਹੜੀਆਂ ਰਵਾਇਤੀ ਪੁਸ਼ਤਾਂ ਤੋਂ ਪੁਸ਼ਤਾਂ ਚੱਲਦੇ ਹੋਏ ਫਿਰ ਆਰਿਫ ਲੋਹਾਰ ਨੇ ਥੋੜਾ ਜਿਹਾ ਆਪਣਾ ਰੰਗ ਰੂਪ ਬਦਲਿਆ। ਤੇ ਅੱਜ ਦੇ ਸਮੇਂ ਦੇ ਵਿੱਚ ਇਸ ਟਾਈਮ ਆਰਿਫ ਲੋਹਾਰ ਨੇ ਇੰਟਰਨਲ ਮਿਊਜ਼ਿਕ ਜਿਹੜਾ ਲੈਵਲ ਆਪਣੀ ਕੰਪਨੀ ਦਾ ਬਣਾਇਆ ਹੋਇਆ ਜੋ ਯੂਕੇ ਦੇ ਵਿੱਚ ਚੱਲਦੀ ਹੈ। ਤੇ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਮੈਨੂੰ ਲੱਗਦਾ ਆਰਿਫ ਲੋਹਾਰ ਜਾਂ ਫਿਰ ਆਉਣ ਵਾਲੀ ਉਹਨਾਂ ਦੀ ਪੀੜ੍ਹੀ ਜਿਹੜੀ ਉਹਨਾਂ ਦੇ ਨਵੇਂ ਬੱਚੇ ਨੇ ਉਹ ਜਿਹੜੇ ਨੌਜਵਾਨ ਹੋ ਰਹੇ ਨੇ ਤੇ ਹਰ ਵਕਤ ਮੈਨੂੰ ਲੱਗਦਾ ਬਹੁਤ ਸਾਰੇ ਸੱਜਣਾਂ ਨੇ ਉਹਨਾਂ ਨੂੰ ਦੇਖਿਆ ਹੋਊਗਾ ਬਹੁਤ ਸੋਹਣੇ ਸੋਹਣੇ ਗੋਲ ਮਟੋਲ ਜਿਹੇ ਨੇ। ਤੇ ਜਦੋਂ ਉਹ ਆਪਣੀ ਅਦਾਕਾਰੀ ਨੂੰ ਪੇਸ਼ ਕਰਨਗੇ ਚਾਹੇ ਉਹ ਢੋਲ ਦੇ ਵਿੱਚ ਚਾਹੇ ਚਿਮਟੇ ਦੇ ਵਿੱਚ ਜਾਂ ਫਿਰ ਗਾਇਕੀ ਦੇ ਵਿੱਚ ਤਾਂ ਫਿਰ ਆਰਿਫ ਲੋਹਾਰ ਦਾ ਸੀਨਾ ਹੋਰ ਜ਼ਿਆਦਾ ਚੌੜਾ ਹੋਜੂ ਕਿਉਂਕਿ ਸੀਨਾ ਇਸ ਵਕਤ ਇਸ ਜੁਗਨੀ ਨੂੰ ਸੁਣਦੇ ਸੁਣਦੇ ਸਾਡੀ ਵੀ ਰੂਹ ਇਸ ਵਕਤ ਖੁਸ਼ ਹੁੰਦੀ ਹੈ। ਤੇ ਇਸ ਵਕਤ ਰੂਹ ਖੁਸ਼ ਕਰਦੇ ਹੋਏ ਸਾਰੇ ਸੱਜਣ ਮੇਰੀ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਸਾਜਨ ਸਾਂਝ ਪਾ ਲਈਏ ਜੀ। ਚਲੋ ਜੀ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਸ ਸ਼ੋਅ ਨੂੰ ਸਪੋਂਸਰ ਕੀਤਾ ਦੁਬਈ ਦੀ ਧਰਤੀ ਤੋਂ ਬਖਸ਼ੀ ਰਾਮ ਜੀ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਰਮਨ ਵਰਮਾ, ਦਿਵਿਆਸ਼ ਵਰਮਾ, ਡਾਕਟਰ ਅਮਨ ਲਾਲ, ਰਮਨ ਵਰਮਾ, ਅਮਨ ਵਰਮਾ, ਦਿਵਿਆਸ਼ ਵਰਮਾ ਤੇ ਡਾਕਟਰ ਮਦਨ ਲਾਲ ਵਰਮਾ ਬੁਰਜ ਹਨੂੰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਪਰਮਜੀਤ ਗਿੱਲ ਬਾਈ ਜੀ ਬਾਘਾ ਪੁਰਾਣਾ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਤੇ ਦੁਬਈ ਦੀ ਧਰਤੀ ਤੋਂ ਜਰਨੈਲ ਸਿੰਘ ਬੜੀ ਸਾਹਿਬ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਬੂ ਸਿੰਘ ਮਾਣਕਾ ਵਾਲੀ ਉਹਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਲਦੀਪ ਸਿੰਘ ਜੀ, ਸੁਖਨੈਬ ਸਿੰਘ ਜੀ, ਗੁਰਪਿਆਰ ਸਿੰਘ ਜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਨਾਲ ਛਿੰਦਾ ਬਾਈ ਜੀ ਜਗਰਾਓ ਦੀ ਧਰਤੀ ਤੋਂ ਸਤਿ ਸ਼੍ਰੀ ਅਕਾਲ ਕਰ ਰਹੇ ਨੇ ਤੇ ਬਠਿੰਡਾ ਤੋਂ ਸੁਖਪਾਲ ਸਿੰਘ ਜੀ ਵੱਲੋਂ ਸਤਿ ਸ਼੍ਰੀ ਅਕਾਲ। ਮਲੇਰਕੋਟਲਾ ਦੀ ਧਰਤੀ ਤੋਂ ਜੱਸੀ ਭੈਣ ਜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਗੁਰਦੇਵ ਗਰਚਾ ਸਾਹਿਬ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਠਿੰਡਾ ਤੋਂ ਰਾਮਜੀਤ ਸਿੰਘ ਘੋੜਾ ਸਾਹਿਬ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਠਿੰਡਾ ਤੋਂ ਗੁਰਦੀਪ ਸਿੰਘ ਤੇ ਮਾਤਾ ਨਸੀਬ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਿੰਕੂ ਭਾਈ ਠੱਠੀ ਮੋਗਾ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰ ਰਹੇ ਨੇ। ਬਠਿੰਡਾ ਤੋਂ ਸੁਖਪਾਲ ਸਿੰਘ ਜੀ ਮਾਣਕਾ ਵਾਲੀ ਜ਼ਿਲ੍ਹਾ ਮਾਨਸਾ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਤੇ ਨਾਲ ਨਾਲ ਕਮਲਜੀਤ ਸਿੰਘ ਜੀ ਮਾਨਸਾ ਦੀ ਧਰਤੀ ਤੋਂ ਤੇ ਹਰਕੀਰਤ ਸਿੰਘ ਜੀ ਸੰਗਰੂਰ ਦੀ ਧਰਤੀ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰ ਰਹੇ। ਪਟਿਆਲਾ ਤੋਂ ਸੰਤੋਸ਼ ਚੀਮਾ ਜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਨਾਲ ਬਲਵੀਰ ਸਿੰਘ ਜੀ ਰਾਮਪੁਰਾ ਦੀ ਧਰਤੀ ਤੋਂ ਤੇ ਜਸਪ੍ਰੀਤ ਕਲਸੀ ਸਾਹਿਬ ਮੋਰਿੰਡਾ ਦੀ ਧਰਤੀ ਤੋਂ ਸਤਿ ਸ਼੍ਰੀ ਅਕਾਲ ਕਰ ਰਹੇ ਨੇ ਤੇ ਹਰਪ੍ਰੀਤ ਕੌਰ ਜੀ ਰਾਏਕੋਟ ਦੀ ਧਰਤੀ ਤੋਂ ਤੇ ਨਾਲ ਹੀ ਬਲਵੀਰ ਇੰਦਰਜੀਤ ਸਿੰਘ ਧਵਾਨ ਸਾਹਿਬ ਬਠਿੰਡਾ ਦੀ ਧਰਤੀ ਤੋਂ ਤੇ ਹਰਕੀਰਤ ਸਿੰਘ ਜੀ ਸੰਗਰੂਰ ਦੀ ਧਰਤੀ ਤੋਂ ਸਤਿ ਸ਼੍ਰੀ ਅਕਾਲ ਕਰ ਰਹੇ ਤੇ ਰੂਪ੍ਰੀਤ ਕੌਰ ਵੱਲੋਂ ਮੋਗਾ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹੀ ਜਾ ਰਹੀ ਹੈ ਜੀ। ਕਈ ਵਾਰੀ ਤਾਂ ਮੈਨੂੰ ਐ ਲੱਗਦਾ ਸਾਰਿਆਂ ਦੇ ਨਾਮ ਇੱਕ ਵਾਰੀ ਬੋਲ ਕੇ ਫਿਰ ਸਾਰਿਆਂ ਤੋਂ ਬਾਅਦ ਕਹਿ ਲਿਆ ਕਰਾਂ ਸਤਿ ਸ਼੍ਰੀ ਅਕਾਲ ਇੱਕ ਦੂਸਰੇ ਵੱਲੋਂ ਸਾਰੇ ਕਬੂਲ ਕਰ ਲਓ। ਤੇ ਬਿਲਕੁਲ ਜੀ ਕਹਿੰਦੇ ਨੇ ਕਈ ਸੱਜਣ ਲਿਖ ਦਿੰਦੇ ਨੇ ਸਾਡਾ ਸ਼ਹਿਰ ਦਾ ਨਾਮ ਪਹਿਲਾਂ ਲਓ। ਉਹ ਕਹਿੰਦੇ ਨੇ ਜਦੋਂ ਤੁਹਾਡਾ ਫਲੋ ਬਣਿਆ ਹੁੰਦਾ ਨਾ ਫਿਰ ਕਈ ਸ਼ਹਿਰ ਅੱਗੇ ਨਾਮ ਲੈਣ ਦਾ ਜਾਂ ਪਿੱਛੇ ਲੈਣ ਨਾਲ ਕੁਛ ਨਹੀਂ ਹੁੰਦਾ। ਕਹਿੰਦੇ ਉਹ ਸਾਡਾ ਪਿਆਰ ਤੇ ਸਤਿਕਾਰ ਹੁੰਦਾ ਜਦੋਂ ਅਸੀਂ ਆਪਣੇ ਆਪਣੇ ਪਿੰਡ ਨੂੰ ਯਾਦ ਕਰਦੇ ਹੋ ਭਾਵੇਂ ਸਾਡੇ ਨਾਮ ਦੇ ਅੱਗੇ ਲੱਗ ਜੇ ਜਾਂ ਫਿਰ ਪਿੱਛੇ ਪਿੰਡ ਸਾਡਾ ਪਿੰਡ ਹੀ ਰਹਿਣਾ। ਕਹਿੰਦੇ ਨੇ ਆਪਾਂ ਉਸ ਪਿੰਡ ਨੂੰ ਹਰ ਵਕਤ ਆਪਣੇ ਦਿਲ ਦੀ ਗਹਿਰਾਈ ਦੇ ਵਿੱਚ ਰੱਖਦੇ ਹਾਂ। ਪਰ ਸਭ ਤੋਂ ਪਹਿਲਾਂ ਇਸ ਵਾਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜਾ ਦਿਨ ਹੈ ਜਾਨੀ ਕਿ ਗ੍ਰੈਂਡ ਪੇਰੈਂਟਸ ਦੇ ਗ੍ਰੈਂਡ ਪੇਰੈਂਟਸ ਡੇ ਹੈ ਆਪਾਂ ਉਸ ਸਾਰਿਆਂ ਨੂੰ ਉਸ ਦੀਆਂ ਵਧਾਈਆਂ ਦਿੰਦੇ ਹਾਂ। ਕਹਿੰਦੇ ਨੇ ਦਾਦਾ ਦਾਦੀ ਨਾਨਾ ਨਾਨੀ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਜਦੋਂ ਇਨਸਾਨ ਬਚਪਨ ਦੇ ਵਿੱਚ ਜਨਮ ਲੈਂਦਾ ਤਾਂ ਉਸ ਤੋਂ ਵੱਧ ਸਭ ਤੋਂ ਵੱਧ ਪਿਆਰ ਕਰਨ ਵਾਲੇ ਉਹ ਸ਼ਖਸ ਜਿਹੜਾ ਦਾਦਾ ਦਾਦੀ ਤੇ ਨਾਨਾ ਨਾਨੀ ਹੁੰਦੇ ਨੇ। ਤੇ ਲਓ ਜੀ ਇਸ ਵਕਤ ਮੈਨੂੰ ਲੱਗਦਾ ਦੁਬਈ ਦੀ ਧਰਤੀ ਤੋਂ ਬਖਸ਼ੀ ਰਾਮ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਵਾਗਤ ਕਰਦਾ ਜੀ ਰੇਡੀਓ ਚੰਨ ਪਰਦੇਸੀ ਤੇ।
1: ਜੀ ਸਤਿ ਸ੍ਰੀ ਅਕਾਲ ਵੀਰ ਗੁਰਜੀਤ ਜੀ, ਜੀਂਦੇ ਵਸਦੇ ਰਹੋ, ਤਰੱਕੀਆਂ ਮਾਨੋ, ਖੁਸ਼ੀਆਂ ਮਾਨੋ, ਮਨਮਤੇ ਸਰੋਤੇ ਵੀ ਤੇ ਰੇਡੀਓ ਚੰਨ ਪਰਦੇਸੀ ਹਮੇਸ਼ਾ ਚੜ੍ਹਦੀ ਕਲਾ ਚ ਰਵੇ। ਬਈ ਬਹੁਤ ਹੀ ਕਿਆ ਬਾਤ ਹੈ।

0: ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਬਖਸ਼ੀ ਰਾਮ ਜੀ, ਤੁਸੀਂ ਬੜਾ ਪਿਆਰਾ ਗੁਣ ਗੁਣਾਇਆ, ਦਿਲੋਂ ਧੰਨਵਾਦ ਜੀ,
1: ਸ਼ੁਕਰੀਆ।
0: ਤੇ ਲਓ ਜੀ, ਬਖਸ਼ੀ ਰਾਮ ਜੀ ਨੇ ਤਾਂ ਆਪਣੀ ਕਹਿੰਦੇ ਨੇ ਗੱਲ ਦਿਲ ਦੀ ਕਰ ਦਿੱਤੀ ਹੈ, ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ, ਕਹਿੰਦੇ ਨੇ ਗ੍ਰੈਂਡ ਪੇਰੈਂਟਸ ਦੇ, ਕਹਿੰਦੇ ਨੇ ਉਹ ਦਾਦਾ ਦਾਦੀ ਤੇ ਨਾਨਾ ਨਾਨੀ ਦਾ ਦਿਨ, ਅਸੀਂ ਕਹਿੰਦੇ ਨੇ ਆਪਣੇ ਸਾਰੇ ਦਿਨ ਮਨਾਉਂਦੇ ਹਾਂ, ਬਚਪਨ ਤੋਂ ਲੈ ਕੇ ਜਵਾਨੀ ਤੱਕ, ਜਵਾਨੀ ਤੋਂ ਬੁਢਾਪੇ ਤੱਕ, ਪਰ ਕਹਿੰਦੇ ਨੇ ਦਾਦਾ ਦਾਦੀ ਤੇ ਨਾਨਾ ਨਾਨੀ ਦਾ ਦਿਨ ਜਦੋਂ ਆਉਂਦਾ ਨਾ, ਇਸ ਨੂੰ ਵੱਧ ਚਾਅ ਦੇ ਨਾਲ ਮਨਾਇਆ ਕਰੋ। ਕਹਿੰਦੇ ਨੇ ਕਿਸੇ, ਲਓ ਜੀ ਇੱਕ ਹੋਰ ਸੱਜਣ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਕਰਦਾ ਜੀ ਰੇਡੀਓ ਚੰਨ ਪਰਦੇਸੀ ਤੇ ਬਟੂ ਸਾਹਿਬ ਦਾ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਦੋ ਵਾਰੀ ਸਤਿ ਸ੍ਰੀ ਅਕਾਲ ਜੀ,
2: ਧੰਨਵਾਦ ਜੀ। ਤੇ ਜੀ ਅੱਜ ਆਪਣੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀ ਗੁਰਤਖਤ ਦੇ ਬਿਰਾਜਮਾਨ ਹੋਏ ਨੀ ਜੀ ਅੱਜ ਦੇ ਦਿਨ।
0: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ
2: ਜੀ, ਸਾਰੇ ਵੀਰਾ ਭੈਣਾਂ ਤੇ ਤੁਹਾਡੀ ਫੈਮਿਲੀ ਨੂੰ ਸਾਰੀ ਨੂੰ, ਤੇ ਜੀ ਮੈਂ ਉਹਨਾਂ ਦੀ ਲੱਖ ਲੱਖ ਵਧਾਈ ਦਿੰਦਾ ਜੀ ਉਹਨਾਂ ਨੂੰ, ਤੇ ਉਹਨਾਂ ਦੇ ਚਰਨਾਂ ਵਿੱਚ ਨਮਨ ਕਰਦਾ ਜੀ।
0: ਬਹੁਤ ਬਹੁਤ ਧੰਨਵਾਦ ਜੀ, ਸਾਰੇ ਰੇਡੀਓ ਚੰਨ ਪਰਦੇਸੀ ਦੇ ਪਰਿਵਾਰ ਵੱਲੋਂ ਵੀ ਆਪਾਂ ਸਾਰੇ ਗੁਰੂ ਸਾਹਿਬ ਨੂੰ ਨਮਨ ਕਰਦੇ ਹਾਂ ਜੀ।
2: ਧੰਨਵਾਦ ਜੀ। ਤਾਂ ਜੀ ਫਿਰ ਇਸੇ ਖੁਸ਼ੀ ਦੇ ਵਿੱਚ ਜੀ ਅਡੋਲ ਖਾਲਸਾ ਦੇ ਵਿੱਚੋਂ ਜੀ ਇੱਕ ਆਪਾਂ ਧਾਰਮਿਕ ਗੀਤ ਪਾਉਣੇ ਆ ਜੀ, ਠੀਕ ਹੈ?
0: ਜ਼ਰੂਰ ਜੀ, ਜ਼ਰੂਰ ਜ਼ਰੂਰ।
2: ਇਹ ਲਿਖਿਆ ਜੀ ਤਰੀਕਾ ਸਾਹਿਬ ਨੇ, ਤੇ ਗਾਇਆ ਜੀ ਸਾਨੂੰ ਪਤੀ ਹੈ ਜੀ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਸਾਹਿਬ ਨੇ।
0: ਜ਼ਰੂਰ ਆ ਜੀ, ਕਰਦੇ ਨੇ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਸਾਹਿਬ ਕਹਿ ਕੇ।
2: ਮੈਂ ਕਹਿੰਦਾ ਜੀ ਮੇਰੀ ਉਮਰ ਵੀ ਉਹਨਾਂ ਨੂੰ ਲੱਗਦੀ ਜੀ, ਇਦੂ ਬਾਅਦ ਪਿਆਰ ਹੁਣ ਕੀ ਕਰਾਂ ਜੀ ਉਹਨਾਂ ਨੂੰ, ਠੀਕ ਹੈ ਨਾ ਜੀ?
0: ਜ਼ਰੂਰ ਜੀ, ਜ਼ਰੂਰ ਜ਼ਰੂਰ।
2: ਲਓ ਜੀ ਸੁਣੋ ਜੀ ਫਿਰ। ਤਿੱਖਾ ਚੱਲਦਾ ਖੀਸ ਉੱਤੇ ਆਰਾ

0: ਵਿਆਹ ਗੀਤ ਦਾ ਸੱਚ ਦੱਸਦਾ, ਮੇਰੇ ਨਾਲ ਸਾਰਿਆਂ ਨੂੰ ਆਪਣੇ ਬਚਪਨ ਦੇ ਵਿੱਚ ਲੈ ਗਿਆ ਹੋਊਗਾ। ਤੇ ਬਚਪਨ ਦੇ ਵਿੱਚ ਜਦੋਂ ਦਾਦਾ ਦਾਦੀ ਦੇ ਜਾਂ ਫਿਰ ਦਾਦੀ ਦੇ ਨਾਲ ਆਪਾਂ ਪਿਆਰ ਦੀਆਂ ਗੱਲਾਂ ਕਰਦੇ ਸੀ ਨਾ, ਜਾਂ ਫਿਰ ਰੁੱਸਦੇ ਦੀ ਮਨਾਉਂਦੇ ਸੀ, ਤਾਂ ਆਹ ਗੀਤ ਆਪਾਂ ਅਕਸਰ ਸੁਣਿਆ ਕਰਦੇ ਸੀ। ਮੈਂ ਤਾਂ ਆਪਣੀ ਦਾਦੀ ਜਦੋਂ ਰੁੱਸ ਵੀ ਜਾਂਦੀ ਸੀ ਨਾ, ਫਿਰ ਇਹੀ ਗੀਤ ਗਾ ਕੇ ਜਾਂ ਫਿਰ ਸੁਣਾ ਕੇ, ਆਪਾਂ ਉਸ ਵਕਤ ਗਾਉਂਦੇ ਵੀ ਇੰਨਾ ਕੁ ਸੀਗੇ ਵੀ ਆਪਾਂ ਆਪ ਹੀ ਸਮਝ ਲੈਂਦੇ ਸੀਗੇ, ਤੇ ਫਿਰ ਉਦੋਂ ਰੂਹ ਜੀ ਰਾਜੀ ਹੋ ਜਾਂਦੀ ਸੀ, ਤੇ ਫਿਰ ਦਾਦੀ ਸਾਡੀ ਮੰਨ ਵੀ ਜਾਂਦੀ ਸੀ, ਤੇ ਨਾਲ ਦੀ ਨਾਲ ਹੀ ਆਪਣੇ ਨਾ ਗਿੱਝੇ ਦੇ ਵਿੱਚ ਹੱਥ ਮਾਰ ਕੇ ਉਹ 10 ਪੈਸੇ 20 ਪੈਸੇ ਜਾਂ 50 ਪੈਸੇ ਇਹ ਸਾਨੂੰ ਦੇ ਦਿੰਦੀ, ਫਿਰ ਸਾਡੀ ਦੁਨੀਆ ਬੜੀ ਹੋਰ ਰੰਗੀਨ ਹੋ ਜਾਂਦੀ। ਤੇ ਇਸ ਵਕਤ ਰੇਡੀਓ ਚੰਨ ਪ੍ਰਦੇਸੀ ਤੇ ਮਲਕੀਤ ਸਿੰਘ ਕੁੜਿਆਣਾ ਫਾਜ਼ਿਲਕਾ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਤੇ ਬਹੁਤ ਸਾਰੇ ਸੱਜਣ ਇਸ ਵਕਤ ਬਿਲਕੁਲ ਜੀ ਕਹਿੰਦੇ ਨੇ ਰੂਹ ਰਾਜੀ ਕਰ ਦਿੱਤੀ ਤੇ ਜ਼ਰੂਰ ਜੀ ਜ਼ਰੂਰ। ਤੇ ਲਓ ਜੀ ਅਗਲੇ ਗੀਤ ਦੇ ਵੱਲ ਚੱਲਦੇ ਆ, ਅਗਲੇ ਗੀਤ ਵੱਲ ਚੱਲਦੇ ਆ। ਰਾਮਜੀਤ ਸਿੰਘ ਘੰਗੂੜਾ ਸਾਹਿਬ ਜਿੱਥੇ ਕਹਿੰਦੇ ਨੇ ਦਾਦਾ ਦਾਦੀ ਨੂੰ ਯਾਦ ਕਰਦੇ ਨੇ, ਉੱਥੇ ਕਹਿੰਦੇ ਨੇ ਅੱਜ ਇੱਕ ਹੋਰ ਗੀਤ ਚਲਾਉਂਦੇ ਆ ਜਿਹੜਾ ਗੀਤ ਦੇ ਨਾਲ ਪੁਰਾਣੀਆਂ ਯਾਦਾਂ ਦੇ ਨਾਲ ਨਾਲ ਸਾਨੂੰ ਸਾਰਿਆਂ ਦੇ ਗੋਤ ਚੇਤੇ ਕਰਾ ਦੇਣਾ। ਤੇ ਇਸ ਗੀਤ ਦੇ ਵਿੱਚ ਮਿਲਦਾ ਰਾਮਜੀਤ ਸਿੰਘ ਘੰਗੂੜਾ ਸਾਹਿਬ ਕਹਿੰਦੇ ਸਾਡਾ ਵੀ ਗੋਤ ਹੈ, ਤੇ ਫਿਰ ਘੰਗੂੜਾ ਗੋਤ ਨੂੰ ਕਿੱਦਾਂ ਸੁਣਦੇ ਸੁਣਦੇ ਉਹਨਾਂ ਦੀ ਫਰਮਾਇਸ਼ ਦਿੱਤੇ ਹੈ ਪਿਆਰਾ ਜਾਂ ਖੂਬਸੂਰਤ ਵੀ।
1: ਸੁਣੋ ਸੁਣੋ ਸੁਣੋ ਰੌਲਾ ਕਰੋ ਜ਼ਮੀਨ ਜਿੰਦ ਜਾਨ ਜੱਟ ਦੀ, ਫੇਰ ਨਾ ਉਲਾਂਭਾ ਦਿਓ ਮੈਨੂੰ ਕੱਲ ਨੂੰ, ਕੰਨ ਖੋਲ ਸੁਣ ਲੋ ਸੁੱਖੀ ਦੀ ਗੱਲ ਨੂੰ।

ਬਾਜਵਾ ਕਹਿੰਦੇ ਮਿਹਨਤ ਦਾ ਰੱਖਦੇ ਬੜਾ ਖਿਆਲ ਜੀ ਕੰਘੂੜਾ ਸਾਹਿਬ, ਬੜਾ ਪਿਆਰਾ ਗੀਤ ਸਾਂਝਾ ਕੀਤਾ। ਗੋਤ ਤਾਂ ਕਹਿੰਦੇ ਨੇ ਬਹੁਤ ਸਾਰੇ ਨੇ, ਪਰ ਜਦੋਂ ਕੰਘੂੜਾ ਗੋਤ ਆ ਜਾਂਦਾ ਨਾ ਵਿੱਚ, ਤੇ ਫਿਰ ਸਾਰਿਆਂ ਦਾ ਦਿਲ ਗਾਰਡਨ ਗਾਰਡਨ ਹੋ ਜਾਂਦਾ। ਤੇ ਇਸ ਵਕਤ ਦਿਲ ਗਾਰਡਨ ਗਾਰਡਨ ਕਰਨ ਵਾਸਤੇ ਛੋਟੇ ਛੋਟੇ ਬੱਚੇ ਸਾਡੇ ਨਾਲ ਸਾਂਝ ਪਾ ਚੁੱਕੇ ਨੇ ਜੀ। ਸੁਖਨਾਜ ਤੇ ਜੋਇਆ ਜਿਹੜੀ ਇਸ ਵਕਤ ਚੀਮਾ ਭੈਣ ਨੇ ਬੀਜੀ ਦੀਆਂ ਪੋਤੀਆਂ ਨੇ, ਉਹਨਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹੀ ਜਾ ਰਹੀ ਹੈ। ਤੇ ਨਾਲ ਨਾਲ ਸਚਕੀਰਤ ਸਿੰਘ ਗਿੱਲ ਤੇ ਮਨਜਸਕੀਰਤ ਸਿੰਘ ਗਿੱਲ ਕਹਿੰਦੇ ਨੇ ਦੋਤੇ, ਉਹ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਕਹਿੰਦੇ ਨੇ ਨਾਨੀ ਤੇ ਦਾਦੀ ਨੂੰ ਚਾਅ ਚੜ ਜਾਂਦਾ, ਪੋਤੇ ਦੋਤੇ ਦੋਤੀਆਂ ਦੇ ਨਾਲ ਜਦੋਂ ਫੋਟੋ ਖਿਚਾਉਂਦੀਆਂ ਨੇ ਤੇ ਜਾਂ ਫਿਰ ਫੋਟੋ ਪਾਉਂਦੀਆਂ ਨੇ, ਫਿਰ ਰੂਹ ਰਾਜੀ ਕਰ ਦਿੰਦੇ ਆ। ਤੇ ਉਧਰੋਂ ਮਹਿਤਾਬ ਸਿੰਘ ਕਹਿੰਦਾ ਮੇਰਾ ਨਾਮ ਇੱਕ ਵਾਰੀ ਫੇਰ ਲੈ ਦੋ, ਤੇ ਨਹੀਂ ਤਾਂ ਮੈਂ ਫਿਰ ਦੇਖ ਲਿਓ ਅੱਜ ਭੰਗੜਾ ਪਵਾ ਦੇਣਾ ਸਾਰਿਆਂ ਦਾ। ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਮਹਿਤਾਬ ਸਿੰਘ ਜੀ ਵੱਲੋਂ ਵੀ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਹੀ ਜਾ ਰਹੀ ਹੈ। ਤੇ ਲਓ ਜੀ ਚੱਲਦੇ ਅਗਲੇ ਗੀਤ ਦੇ ਵੱਲ। ਕਹਿੰਦੇ ਨੇ ਗੱਲ ਇਸ਼ਕ ਦੀ ਹੈ, ਤੇ ਇਸ਼ਕ ਕਹਿੰਦੇ ਨੇ ਭਾਵੇਂ ਮਾਪਿਆਂ ਦੇ ਨਾਲ ਕਰ ਲਓ, ਭਾਵੇਂ ਦਾਦਾ ਦਾਦੀ ਦੇ ਨਾਲ ਕਰ ਲਓ, ਭਾਵੇਂ ਰੱਬ ਦੇ ਨਾਲ ਕਰ ਲਓ, ਜਾਂ ਫਿਰ ਕਹਿੰਦੇ ਕਿਸੇ ਰੂਹ ਦੇ ਨਾਲ ਕਰ ਲਓ। ਤੇ ਇਸ ਵਾਸਤੇ ਇਸ਼ਕ ਦੀ ਗੱਲ ਬਖਸ਼ੀ ਰਾਮ ਜੀ ਕਿੱਦਾਂ ਕਰਦੇ ਨੇ ਸੁਣਦੇ ਉਹਨਾਂ ਦੀ ਫਰਮਾਇਤ।

ਇਹ ਨਾ ਆਟੇ ਦੀ ਚਿੜੀ ਮੈਨੂੰ ਲੱਗਦਾ ਬਚਪਨ ਸਾਡੇ ਤੋਂ ਲੈ ਕੇ ਜਾਂ ਸਾਡੇ ਦਾਦੇ ਦਾਦੀਆਂ ਤੋਂ ਲੈ ਕੇ ਉਵੇਂ ਹੀ ਚੱਲਦੀ ਆ ਰਹੀ ਹੈ। ਕਹਿੰਦੇ ਨੇ ਚਿੜੀ ਹਮੇਸ਼ਾ ਉੱਥੇ ਹੀ ਰਹਿ ਗਈ ਹੈ, ਕਹਿੰਦੇ ਨੇ ਚਿੜੀ ਠੰਡਾ ਪਾਣੀ ਵੀ ਮਰੇ, ਕਹਿੰਦੇ ਨੇ ਉਹ ਚਿੜੀ ਨੂੰ ਕਦੇ ਬਣਾ ਕੇ ਦੇਖਿਓ ਅੱਜ ਕੱਲ, ਕਹਿੰਦੇ ਨੇ ਤੁਸੀਂ ਕਿਸੇ ਵੀ ਉਮਰ ਦੇ ਪੜਾਅ ਦੇ ਵਿੱਚੋਂ ਜੇਕਰ ਆਪ ਬਣਾਓਗੇ ਨਾ ਤਾਂ ਰੂਹ ਰਾਜੀ ਹੋ ਜੂਗੀ। ਕਹਿੰਦੇ ਨੇ ਫਿਰ ਉਸਨੂੰ ਡੱਕੇ ਦੇ ਉੱਤੇ ਰੱਖ ਕੇ ਜਦੋਂ ਦੋਨਾਂ ਹੱਥਾਂ ਦੇ ਨਾਲ ਉਹ ਡੱਕੇ ਨੂੰ ਘੁਮਾਉਂਦੇ ਹਾਂ ਨਾ, ਫਿਰ ਆਉਂਦਾ ਅਸਲੀ ਨਜ਼ਾਰਾ। ਅਤੇ ਉਹੀ ਨਜ਼ਾਰਾ ਇਸ ਵਕਤ ਮੇਲਾ ਦਾ ਸਾਰਿਆਂ ਨੂੰ ਆਪਣੇ ਬਚਪਨ ਦੇ ਵਿੱਚ ਜਾ ਕੇ ਆਈ ਜਾ ਰਿਹਾ। ਅਤੇ ਨਾਲ ਨਾਲ ਇਸ ਵਕਤ ਆ ਨਾ ਇੱਕ ਜਿਹੜੇ ਜੱਸੀ ਭੈਣ ਜੀ ਇਹਨਾਂ ਦੀ ਪੋਤੀ ਕਹਿੰਦੀ ਮੇਰਾ ਨਾਮ ਲੈਣਾ ਭੁੱਲ ਗਏ ਤੁਸੀਂ, ਅਸ਼ਮੀਤ ਕੌਰ ਇਸ ਵਕਤ ਕਹਿੰਦੇ ਇਸ ਗੀਤ ਦੇ ਉੱਤੋਂ ਖੁਸ਼ ਹੋ ਕੇ ਸਾਰਿਆਂ ਨੂੰ ਸਾਰੇ ਬੱਚਿਆਂ ਨੂੰ 500-500 ਰੁਪਇਆ ਇਨਾਮ ਦੇ ਰਹੀ ਹੈ। ਅਤੇ ਕਹਿੰਦੀ ਦਿਲ ਗਾਰਡਨ ਕਰ ਲਓ ਸਾਰੇ, ਕਹਿੰਦੇ ਨੇ ਰੂਹ ਰਾਜੀ ਕਰ ਦਿੱਤਾ ਇਸ ਗੀਤ ਨੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਪਿਆਰ ਸਤਿਕਾਰ ਸਾਰੇ ਬੱਚੇ ਜਿੰਨੇ ਵੀ ਨੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੀ ਅਰਦਾਸ ਕਰਦੇ ਆ। ਹਰ ਇੱਕ ਪਰਮਾਤਮਾ ਹਰ ਇੱਕ ਔਲਾਦ ਨੂੰ ਹਰ ਇੱਕ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਕਾਮਯਾਬੀ ਦੇਵੇ। ਅਤੇ ਲਓ ਜੀ ਚੱਲਦੇ ਆ ਫਿਰ ਅਗਲੇ ਗੀਤ ਦੇ ਬਾਅਦ। ਸੁਖਪਾਲ ਸਿੰਘ ਜੀ ਬਠਿੰਡਾ ਵਾਲੇ ਕਹਿੰਦੇ ਨੇ ਗਿੱਧਿਆਂ ਜਦੋਂ ਗਿੱਧਾ ਪੈਂਦਾ ਫਿਰ ਨੱਚਣ ਦਾ ਮਾਹੌਲ ਬਣ ਜਾਂਦਾ, ਫਿਰ ਕਿੱਦਾਂ ਦਾ ਮਾਹੌਲ ਬਣ ਦੇਣਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕਹਿੰਦੇ ਸਾਰੇ ਗਾਣੇ ਬਾਕਮਾਰ ਨੇ ਫਿਰ ਆਪਣਾ ਦਿਲ ਕਰਿਆ ਨੱਚਣ ਨੂੰ, ਅਤੇ ਫਿਰ ਕਿੱਦਾਂ ਨਚਾਉਂਦੇ ਨੇ ਜਾਂ ਆਪ ਨੱਚਣ ਦੀ ਕੋਸ਼ਿਸ਼ ਕਰਦੇ ਨੇ। ਸੁਣਦੇ ਰੇਡੀਓ ਚੰਨ ਪਰਦੇਸੀ ਅਤੇ ਸ਼ੋਅ ਗੁਰਜੀਤ ਦਾ ਦੇ ਵਿੱਚ 98 60 88 90 91 39 ਦੇ ਉੱਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ।

0: ਤੇ ਲਓ ਜੀ ਉਸ ਤੋਂ ਪਹਿਲਾਂ ਗਾਣਾ ਚਲਾਈਏ ਇੱਕ ਸੱਜਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਮਲੇਰਕੋਟਲਾ ਤੋਂ ਜੱਸੀ ਭੈਣ ਜੀ ਸਵਾਗਤ ਕਰਦੇ ਹਾਂ ਜੀ ਰੇਡੀਓ ਚੰਨ ਪਰਦੇਸੀ ਤੇ।
1: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ ਸਵਾਗਤ ਲਈ। ਅਸੀਂ ਵੀ ਤੁਹਾਡਾ ਹਰ ਵੇਲੇ ਸਵਾਗਤ ਕਰਦੇ ਹਾਂ, 7:30 ਬਸਈ ਵੱਜਦੇ ਸਾਨੂੰ।
0: ਬਹੁਤ ਬਹੁਤ ਧੰਨਵਾਦ।
1: ਤੁਸੀਂ ਮੇਰੀ ਦਾਦੀ ਗਈ ਹੋਈ ਸੱਚਖੰਡ ਯਾਦ ਕਰਾਤੀ ਅੱਜ। ਤੁਸੀਂ ਕਿਹਾ ਨਾ ਵੀ ਤੁਸੀਂ ਵੀ ਕਿਸੇ ਨੇ ਆਪਣੀ ਦਾਦੀ ਲਈ ਇਹ ਗਾਣਾ ਗਾਇਆ ਤਾਂ ਮੈਨੂੰ ਵੀ ਯਾਦ ਆ ਗਿਆ। ਜੇ ਮੈਂ ਓਦਾਂ ਕਹਿੰਦੀ ਤਾਂ ਕਿਸੇ ਸਰੋਤੇ ਨੇ ਨੀ ਸੀ ਮੰਨਣਾ, ਮੇਰੇ ਕੋਲ ਪ੍ਰੂਫ ਹੈਗਾ।
0: ਸਰੋਤੇ ਆਪਣੇ ਮੰਨ ਲੈਂਦੇ ਨੇ ਜੀ।
1: ਹਾਂਜੀ
0: ਮੰਨ ਲੈਂਦੇ ਨੇ ਸਾਰੇ ਸਰੋਤੇ ਆਪਣੇ।
1: ਅੱਛਾ ਜੀ ਠੀਕ ਹੈ। ਉਹ ਪਤਾ ਕੀ ਹੋਇਆ, ਦਾਦੀ ਅੰਮਾ ਨਾ ਰੋਜ਼ ਦਾ ਬਦਾਮ ਭਿਓ ਕੇ ਸੌਂਦੇ ਸੀ ਆਪਣੇ ਵੀ, 5-6 ਬਦਾਮ ਗਿਣ ਕੇ ਨਾ।
0: ਅੱਛਾ।
1: ਸਾਡੇ ਨਾ ਟੁੱਟੀ ਹੋਈ ਕੁੰਡੀ ਸੀਗੀ ਤੇ ਉਹ ਜਿਵੇਂ ਮੈਂ ਕੱਲ ਦੱਸਿਆ ਸੀ ਕੋਠਿਆਂ ਤੇ ਸੌਂਦੇ ਹੁੰਦੇ ਸੀ ਹਨਾ।
0: ਹਾਂਜੀ
1: ਹਾਂਜੀ। ਕੋਠੇ ਤੇ ਸੌਂਦੇ ਸੀ ਤੇ ਉਹ ਕੁੰਡੀ ਥੱਲੇ ਨਾ ਡੱਬੀ ਜੀ ਲਕੋ ਦਿੰਦੇ ਹੁੰਦੇ ਸੀ 6 ਬਦਾਮ ਭੇ ਕੇ। ਉਹ ਮੈਂ ਇੱਕ ਦਿਨ ਦੇਖ ਲਿਆ।
0: ਅੱਛਾ ਜੀ।
1: ਮੈਂ ਬਚਪਨ ਸੀ, ਸਮਝ ਨੀ ਸੀਗੀ ਵੀ ਦਾਦੀ ਨੇ ਗਿਣ ਕੇ ਭਿਓਏ ਹੋਏ ਨੇ। ਉਹ ਮੈਂ ਜੀ 4 ਕੱਢ ਕੇ ਖਾ ਗਈ, 4 ਪਤਾ ਨੀ 3 ਖਾ ਲਏ। ਮੈਂ ਕਿਹਾ ਦਾਦੀ ਨੂੰ ਕੀ ਪਤਾ ਲੱਗਣਾ ਹੈ ਨਾ।
0: ਅੱਛਾ।
1: ਮੌਜ ਨਾਲ ਸੌ ਗਈ, ਘਰਾੜੇ ਮਾਰਾ। ਸਵੇਰੇ ਜਦ ਦਾਦੀ ਉੱਠ ਕੇ ਖਾਣ ਲੱਗੀ,
0: ਹਾਂਜੀ,
1: ਮੈਨੂੰ ਕਹਿੰਦੀ ਹਿਲਾ ਕੇ ਕਹਿੰਦੀ ਸੁੱਤੀ ਬਿਨ ਕਹਿੰਦੀ ਆ ਜਿਹੜੇ ਰਹਿ ਗਏ ਨੇ ਇਹ ਵੀ ਖਾ ਲੈਂਦੀ, ਇਹ ਕਹਿੰਦੀ ਛੱਡਣੇ ਸੀ। ਫੇਰ ਦਾਦੀ ਨਾਰਾਜ ਹੋ ਗਈ। ਫੇਰ ਮੈਂ ਦਿਨ ਚ ਕਹਾ ਸਕੂਲੋਂ ਆ ਕੇ ਦਾਦੀ ਅੰਮਾ, ਦਾਦੀ ਅੰਮਾ ਮਾਨ ਜਾਓ।
0: ਹਾਂ ਹਾਂ।
1: ਇਹ ਬਚਪਨ
0: ਕੀ ਬਾਤ ਹੈ ਜੀ, ਕੀ ਬਾਤ।
1: ਇਹ ਬੜੀ ਮਿੱਠੀ ਯਾਦ ਕਰਾਤੀ।

0: ਬਹੁਤ ਬਹੁਤ
1: ਸ਼ੁਭਕਾਮਨਾ। ਮੈਨੂੰ ਲੱਗਦਾ ਗ੍ਰੈਂਡ ਪੇਰੈਂਟਸ ਦੇ ਕਹਿਣਾ ਔਖਾ ਜਿਹਾ ਲੱਗਦਾ, ਜੇ ਐ ਕਹੀਏ ਨਾ ਪਿਆਰ ਜੀ ਨਾਲ ਰੂਹ ਦੇ ਨਾਲ ਵੀ ਦਾਦਾ ਦਾਦੀ ਤੇ ਨਾਨਾ ਨਾਨੀ ਦੇ ਅੱਜ ਦੇ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ, ਫਿਰ ਰੂਹ ਜੀ ਭਰ ਜਾਂਦੀ ਹੈ।
0: ਇਹ ਜਿਹੜੀ ਆਪਣੇ ਕੋਲ ਨਾ ਆਹ ਸੋਸ਼ਲ ਮੀਡੀਆ ਨਾ, ਇਹਦੇ ਚ ਫਾਇਦੇ ਹੀ ਬਹੁਤ ਨੇ। ਆਪਾਂ ਨੇ ਜਿੱਥੇ ਫਿਰਕਦੀ ਹੋਏ ਜ਼ਬਾਨ ਨਾ ਯਾਦ ਆਉਂਦਾ ਹੋਵੇ ਜਾਂ ਕੋਈ ਦਵਾਈ ਹੋਵੇ, ਅੱਗੇ ਪਤਾ ਕੀ ਹੁੰਦਾ ਸੀ ਵੀਰ ਜੀ, ਜਿਵੇਂ ਦਵਾਈਆਂ ਇਕੱਠੀਆਂ ਹੋ ਜਾਣੀਆਂ ਘਰੇ, ਤਾਂ ਬਾਅਦ ਚ ਦੇਖਣਾ ਵੀ ਆਹ ਦਵਾਈ ਪਤਾ ਨੀ ਕਾਹਦੀ ਹੋਊਗੀ, ਗਲਤੀ ਨਾ ਖਾ ਲਈਏ। ਤਾਂ ਮੈਂ ਮੈਡੀਕਲ ਸ਼ੋਪ ਤੇ ਦੁਬਾਰਾ ਜਾਂਦੀ ਹੁੰਦੀ ਪੁੱਛਣ, ਵੀਰੇ ਆਹ ਸਾਰਾ ਸਾਲ ਤੇ ਕਾਹਦੀ ਦਵਾਈ ਹੈ, ਹੁਣ ਆਪੇ ਸੱਚ ਮਾਰ ਕੇ ਆਪੇ ਡਾਕਟਰ ਬਣੇ ਮਰੀਜ਼
1: ਹੈ। ਫਿਰ ਅੱਗੇ ਤਾਂ ਆਪਾਂ ਇਹੀ ਕਹਿੰਦੇ ਕਰੀਏ, ਮਲੇਰਕੋਟਲਾ ਦੀ ਧਰਤੀ ਤੋਂ ਡਾਕਟਰ ਜੱਸੀ ਚਹਿਲ ਐਸਵਾ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ।
0: ਨਹੀਂ ਹੁਣ ਤਾਂ ਘਰ ਘਰ ਹੀ ਡਾਕਟਰ ਬਣ ਗਏ, ਜਿਹਨਾਂ ਨੂੰ ਮਾੜਾ ਮੋਟਾ 5-7-10 ਪੜੇ ਹੋਏ ਨੇ ਜਿਹੜੇ।
1: ਬਿਲਕੁਲ ਜੀ ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਜੱਸੀ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮੇਂ ਚੋਂ ਸਮਾਂ ਕੱਢ ਕੇ ਪੁਰਾਣੀਆਂ ਯਾਦਾਂ ਤਰੋ ਤਾਜ਼ੀਆਂ ਕੀਤੀਆਂ, ਦਿਲੋਂ ਧੰਨਵਾਦ ਜੀ।
0: ਧੰਨਵਾਦ ਜੀ।
1: ਚਲੋ ਜੀ, ਜੱਸੀ ਭੈਣ ਜੀ ਨੇ ਤਾਂ ਵਾਕਈ ਕਹਿੰਦੇ ਨੇ ਦਾਦੀ ਨੂੰ ਮਨਾ ਲਿਆ ਸੀਗਾ, ਨਹੀਂ ਤਾਂ ਕਹਿੰਦੇ ਦਾਦੀ ਨੇ ਤਾਂ ਸ਼ੁਕਰ ਕਰੋ ਵੀ ਦਾਦੀ ਨੇ ਇਹੀ ਕਿਹਾ ਵੀ ਆਹ ਖਾਲਾ ਦੇ ਦੇ, ਦੋ ਇੱਕ ਦੋ ਬਚ ਗਏ ਨੇ, ਕਿਉਂਕਿ 4-5 ਤਾਂ ਜੱਸੀ ਭੈਣ ਜੀ ਪਹਿਲਾਂ ਹੀ ਖਾ ਗਏ ਸੀਗੇ ਤੇ ਇੱਕ ਦੋ ਹੀ ਬਚੇ ਸੀਗੇ, ਤੇ ਕਹਿੰਦੇ ਆਹ ਵੀ ਖਾਲਾ, ਸ਼ੁਕਰ ਕਰੋ ਮੇਰੀ ਦਾਦੀ ਹੁੰਦੀ ਨਾ, ਮੇਰੀ ਦਾਦੀ ਨੇ ਮੰਜੇ ਤੋਂ ਉਠਾਉਂਦੇ ਸਾਰੀ ਟੇਢਾ ਕਰ ਲੈਣਾ ਸੀ ਵੀ ਮੈਂ ਹਜੇ ਕੁੱਟਣੇ ਸੀਗੇ ਤੇ ਤੂੰ ਸਿੱਧੇ ਹੀ ਚੱਬ ਗਿਆ, ਤੇ ਕੁੱਟ ਕੇ ਜਿਹੜਾ ਸਵਾਦ ਆ ਉਹ ਅੱਡ ਆਉਂਦਾ। ਤੇ ਬਾਕੀ ਕਹਿੰਦੇ ਨੇ ਬਦਾਮ ਨੂੰ ਕੁੱਟ ਲਓ ਚਾਹੇ ਬੱਚਿਆਂ ਨੂੰ ਕੁੱਟ ਲਓ, ਕਹਿੰਦੇ ਨੇ ਫੇਰ ਹੀ ਉਹ ਉਸ ਦੇ ਵਿੱਚ ਪੀਸ ਕੇ ਉਹ ਅਸਲੀ ਜ਼ਿੰਦਗੀ ਦਾ ਨਜ਼ਾਰਾ ਲੈਂਦੇ ਨੇ। ਤੇ ਲਓ ਜੀ ਚੱਲਦੇ ਆ ਫਿਰ ਸੁਖਪਾਲ ਸਿੰਘ ਜੀ ਬਠਿੰਡਾ ਵਾਲਿਆਂ ਦੇ ਉਸ ਗੀਤ ਦੇ ਨਾਲ ਜਿਹੜਾ ਪੁਰਾਣੀਆਂ ਯਾਦਾਂ ਦੇ ਵਿੱਚ ਨੱਚਣ ਵਾਸਤੇ ਲੈ ਕੇ ਚੱਲਿਆ ਸਾਨੂੰ।

ਹਾਂਜੀ ਸੁਖਪਾਲ ਭਾਈ ਜੀ, ਸੱਚ ਦੱਸ ਤਾਂ ਇਸ ਗੀਤ ਨੂੰ ਮੈਂ ਅੱਜ ਪਹਿਲੀ ਵਾਰੀ ਸੁਣਿਆ, ਪਰ ਕਹਿੰਦੇ ਨੇ ਬੜਾ ਕਮਾਲ ਗੀਤ ਹੈ। ਇਸ ਗੀਤ ਦੀ ਬੀਟ ਨੂੰ ਸੁਣਦੇ ਸੁਣਦੇ ਸੱਚ ਦੱਸ ਤਾਂ ਮੈਨੂੰ ਅਮਨ ਨੂਰੀ ਦਾ ਉਹੀ ਗਾਣਾ, ਇੱਕ ਹੋਰ ਗੀਤ ਕਹਿੰਦੇ ਨੇ ਭਾਬੀ ਮੇਰੀ ਗੁੱਤ ਕਰ ਦੇ, ਹੈਨਾ, ਉਹ ਬੀਟ ਤੇ ਕੰਪੋਜੀਸ਼ਨ ਇਸੇ ਗਾਣੇ ਦੇ ਵਿੱਚੋਂ ਚੱਕੀ ਹੋਈ ਹੈ। ਫਿਰ ਉਹ ਗਾਣਾ ਭਾਬੀ ਮੇਰੀ ਗੁੱਤ ਕਰਦੇ ਜਦੋਂ ਬਾਅਦ ਦੇ ਵਿੱਚ ਰਿਕਾਰਡ ਹੋਇਆ ਹੋਊਗਾ, ਇਹ ਗਾਣਾ ਪਹਿਲਾਂ ਰਿਕਾਰਡ ਹੋਇਆ ਹੋਊਗਾ, ਤੇ ਫਿਰ ਇਸ ਦੇ ਵਿੱਚ ਕੰਪੋਜੀਸ਼ਨ ਚੱਕ ਕੇ ਉਸ ਗਾਣੇ ਨੂੰ ਕੰਪੋਜ਼ ਕੀਤਾ ਗਿਆ ਹੋਊਗਾ। ਬਹੁਤ ਬਹੁਤ ਧੰਨਵਾਦ, ਬੜੀਆਂ ਪੁਰਾਣੀਆਂ ਯਾਦਾਂ ਤਰੋ ਤਾਜ਼ੀਆਂ ਕਰ ਦਿੱਤੀਆਂ। ਚਲੋ ਜੀ, ਚੱਲਦੇ ਫਿਰ ਉੱਧਰ ਸੁਖਪਾਲ ਸਿੰਘ ਜੀ ਮਾਣਕਾ ਵਾਲੀ ਜ਼ਿਲ੍ਹਾ ਮਾਨਸਾ ਵਾਲਿਆਂ ਵਾਲੇ। ਅਕਸਰ ਕੋਈ ਨਾ ਕੋਈ ਗੱਲਬਾਤ ਐਸੀ ਕੱਢਦੇ ਨੇ ਡੂੰਘੀ, ਜਿਹੜੀ ਕਈ ਵਾਰੀ ਸੋਚਣ ਵਾਸਤੇ ਮਜਬੂਰ ਕਰ ਦਿੰਦੀ ਹੈ। ਪਰ ਅੱਜ ਮੈਨੂੰ ਲੱਗਦਾ ਇਹ ਵੀ ਕੋਈ ਐਸਾ ਸੁਨੇਹਾ ਜਾਂ ਐਸਾ ਗੀਤ ਕੱਢ ਕੇ ਲਿਆਏ ਨੇ ਜਿਹੜਾ ਮੈਨੂੰ ਲੱਗਦਾ ਮੈਂ ਨਹੀਂ ਸੁਣਿਆ ਸੀਗਾ, ਪਰ ਉਹ ਵੀ ਮੈਨੂੰ ਲੱਗਦਾ ਅੱਜ ਪਹਿਲੀ ਵਾਰੀ ਸੁਣਦੇ ਸੁਣਦੇ ਉਹਨਾਂ ਦੀ ਫਰਮਾਇਸ਼ ਦੇ ਉੱਤੇ ਕਿਹੜਾ ਗੀਤ ਹੈ ਜਿਹੜਾ ਹਜੇ ਤੱਕ ਸੁਣਿਆ ਨਹੀਂ ਸੀਗਾ। ਸੁਣਦੇ ਰਹੋ ਰੇਡੀਓ ਚੰਨ ਪਰਦੇਸੀ, ਤੁਸੀਂ ਬਣੇ ਹੋਏ ਸ਼ੋਅ ਗੁਰਜੀਤ ਦਾ ਦੇ ਵਿੱਚ।

ਵਾਹ ਜੀ ਵਾਹ ਸੁਖਪਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਇੰਨਾ ਪਿਆਰਾ ਗੀਤ ਸਾਂਝਾ ਕਰਨ ਵਾਸਤੇ ਤਹਿ ਦਿਲੋਂ ਧੰਨਵਾਦ ਤੇ ਲਓ ਜੀ ਕਹਿੰਦੇ ਨੇ ਅਗਲਾ ਗੀਤ ਜਿਹੜਾ ਉਹ ਹੋਰ ਵੀ ਜ਼ਿਆਦਾ ਵਧੀਆ ਕਹਿੰਦੇ ਨੇ ਉਹ ਦੋ ਭਰਾਵਾਂ ਦੀ ਸਾਂਝ ਹੈ ਕਹਿੰਦੇ ਨੇ ਹਰਭਜਨ ਮਾਨ ਤੇ ਗੁਰਸੇਵਕ ਮਾਨ ਕਹਿੰਦੇ ਜਦੋਂ ਇਹਨਾਂ ਦਾ ਨਾਮ ਲੈਂਦੇ ਤੇ ਕਹਿੰਦੇ ਨੇ ਉਸ ਪੰਜਾਬ ਦੇ ਕਲਚਰ ਦੀ ਯਾਦ ਆ ਜਾਂਦੀ ਹੈ ਉਸ ਕਵਿਸ਼ਰੀਆਂ ਦੀ ਯਾਦ ਆ ਜਾਂਦੀ ਹੈ ਤੇ ਉਸ ਪੁਰਾਣੇ ਬਾਬੂ ਸਿੰਘ ਮਾਨ ਜਾਂ ਫਿਰ ਕਹਿੰਦੇ ਨੇ ਉਸ ਪੁਰਾਣੀਆਂ ਯਾਦਾਂ ਦੇ ਵਿੱਚ ਜਾਣ ਨੂੰ ਦਿਲ ਕਰਿਆਂਦਾ ਕਹਿੰਦੇ ਨੇ ਇਹਨਾਂ ਦੋਨਾਂ ਭਰਾਵਾਂ ਨੇ ਜਦੋਂ ਇਕੱਠਾ ਗਾਇਆ ਤੇ ਬਹੁਤ ਹੀ ਜ਼ਿਆਦਾ ਸੁਰੀਲਾ ਤੇ ਬਹੁਤ ਹੀ ਜ਼ਿਆਦਾ ਪੰਜਾਬੀ ਕਲਚਰ ਦੇ ਨਾਲ ਜੁੜਿਆ ਗੀਤ ਗਾਇਆ ਤੇ ਇਸ ਵਕਤ ਜਿਹੜੀ ਕਲੀ ਜਾਂ ਉਹ ਕਵਿਸ਼ਰੀ ਜਾਂ ਫਿਰ ਉਸ ਰੰਗ ਨੂੰ ਸਾਂਝ ਪਾ ਰਹੇ ਨੇ ਕੁਲਦੀਪ ਸਿੰਘ ਢਿੱਲੋਂ ਸਾਹਿਬ ਕਿਹੜੇ ਗੀਤ ਦੀ ਸਾਂਝ ਪਾ ਰਹੇ ਨੇ ਚੱਲਦੇ ਉਸ ਪੁਰਾਣੇ ਮਾਹੌਲ ਦੇ ਵਿੱਚ ਉਸ ਪੁਰਾਣੀ ਅੰਦਾਜ਼ ਦੇ ਵਿੱਚ ਉਸ ਕਵਿਸ਼ਰੀ ਵਾਲੇ ਮਾਹੌਲ ਦੇ ਵਿੱਚ ਸੁਣਦੇ ਰਹੋ ਰੇਡੀਓ ਚੰਨ ਪਰਦੇਸੀ ਤੁਸੀਂ ਬੜੇ ਹੋਏ ਸ਼ੋਅ ਗੁਰਜੀਤ ਦਾ ਦੇ ਵਿੱਚ।

0: ਵਾਹ ਬੜਾ ਪਿਆਰਾ ਖੂਬਸੂਰਤ ਕਹਿੰਦੇ ਨੇ ਉਹ ਜ਼ਿੰਦਗੀ ਦਾ ਸੱਚ ਕਹਿੰਦੇ ਨੇ ਜਿਹੜਾ ਹਰ ਇੱਕ ਕਿਸੇ ਨੇ ਇਸ ਜ਼ਿੰਦਗੀ ਤੋਂ ਜਾਣਾ ਪਰ ਕਹਿੰਦੇ ਉਹ ਸੱਚ ਨੂੰ ਹਮੇਸ਼ਾ ਯਾਦ ਰੱਖਿਆ ਗੁਰੂ ਕਿਸੇ ਸਿਆਣੇ ਨੇ ਕਿਹਾ ਕਹਿੰਦੇ ਨੇ ਲਾਈ ਬੈਠਾ ਮੈਂ ਆਪਣੀ ਜ਼ਿੰਦ ਨੂੰ ਅਵੱਲਾ ਜਿਹਾ ਰੋਗ ਮੇਰੀ ਮੌਤ ਦੇ ਪਿੱਛੋਂ ਪੈਣਾ ਅਖੀਰ ਇੱਕ ਭੋਗ ਫਿਰ ਆਉਣੇ ਮੇਰੇ ਯਾਰ ਬੇਲੀ ਕਰਨ ਲਈ ਸੋਗ ਲੋਕ ਕਹਿਣਗੇ ਰੱਬ ਬਣਿਆ ਵੈਰੀ ਇਸ ਨਿਮਾਣੇ ਦਾ ਪਰ ਪਤਾ ਹੋਵੇਗਾ ਕਿਸ ਨੂੰ ਮੇਰੀ ਮੌਤ ਦੀ ਕਹਾਣੀ ਦਾ ਇਸ ਕਰਕੇ ਜ਼ਿੰਦਗੀ ਦੇ ਵਿੱਚ ਮੈਂ ਅਕਸਰ ਕਹਿੰਦਾ ਹੁਣ ਹੱਸਦੇ ਰਿਹਾ ਕਰੋ ਮਿੱਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਜਾਂ ਫਿਰ ਹੱਸਦੇ ਰਿਹਾ ਕਰੋ ਮਿੱਤਰੋ ਰੱਬ ਨੇ ਪਤਾ ਨਹੀਂ ਕਿਹੜੇ ਟਾਈਮ ਰੋਟੀ ਤੇ ਸੱਦ ਲੈਣਾ ਤੇ ਬਹੁਤ ਬਹੁਤ ਧੰਨਵਾਦ ਕੁਲਦੀਪ ਢਿੱਲੋਂ ਸਾਹਿਬ ਇੰਨਾ ਪਿਆਰਾ ਖੂਬਸੂਰਤ ਗੀਤ ਜ਼ਿੰਦਗੀ ਦਾ ਸੱਚ ਸਾਡੇ ਨਾਲ ਸਾਂਝਾ ਕੀਤਾ ਤੇ ਲਓ ਜੀ ਚੱਲਦੇ ਬਾਬੂ ਸਿੰਘ ਮਾਨਕਾ ਵਾਲੀ ਜ਼ਿਲ੍ਹਾ ਮਾਨਸਾ ਵਾਲੇ ਹੋ ਤੇ ਗੀਤ ਇਹਨਾਂ ਦਾ ਚੱਲਣਾ ਤੇ ਮੈਨੂੰ ਪੁਰਾਣੀਆਂ ਯਾਦਾਂ ਦੇ ਵਿੱਚ ਗੁਰਦੇਵ ਸਿੰਘ ਗਰਚਾ ਸਾਹਿਬ ਦੀ ਰੂਹ ਰਾਜੀ ਹੋ ਜਾਣੀ ਹੈ ਉਹ ਕਿੱਦਾਂ ਰੂਹ ਰਾਜੀ ਕਰਦੇ ਨੇ ਸੁਣਦੇ ਉਹਨਾਂ ਪੁਰਾਣੇ ਮਾਹੌਲ ਦੇ ਵਿੱਚ ਜੁੜੇ ਗੀਤ ਦੇ ਨਾਲ ਸੁੰਦਰ ਹੋ ਰੇਡੀਓ ਚੰਨ ਪਰਦੇਸੀ ਤੁਸੀਂ ਬਣੇ ਹੋਏ ਸ਼ੋ ਗੁਰਜੀਤ ਦਾ ਦੇ ਵਿੱਚ
1: ਸਾਰੇ ਗਾਮਾ ਕਾਰਵਾਂ ਪੰਜਾਬੀ

ਪਿਆਰਾ ਗੀਤ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਤੇ ਨਾਲ ਨਾਲ ਮੈਂ ਸੱਚ ਦੱਸਦਾ, ਇੱਕ ਨਾਮ ਮੈਂ ਦੱਸਣਾ ਭੁੱਲ ਗਿਆ, ਮਾਫੀ ਮੰਗਦਾ ਜੀ। ਮੱਖਣ ਮਠਾੜੂ ਸਾਹਿਬ ਰੇਡੀਓ ਚੰਨ ਪਰ ਤੇ ਸੀ ਤੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਤੇ ਨਾਲ ਹੀ ਉਹਨਾਂ ਦੇ ਬਚਪਨ ਦੇ ਦੋਸਤ ਗੁਰਤੇਜ ਸਿੰਘ ਵੱਲੋਂ, ਉਹਨਾਂ ਵੱਲੋਂ ਵੀ ਦਿਲ ਗਾਰਡਨ ਗਾਰਡਨ ਕਰਦੇ ਹੋਏ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਇਹਨਾਂ ਦੋਨਾਂ ਤੋਂ ਮਾਫੀ ਵੀ ਮੰਗਦਾ ਜੀ ਕਿ ਇਹਨਾਂ ਨੇ ਮੈਸੇਜ ਬਹੁਤ ਜਲ ਪਹਿਲਾਂ ਕਰ ਦਿੱਤਾ ਸੀ, ਪਰ ਗਾਣਿਆਂ ਦੇ ਵਿੱਚ ਜਾਂ ਫਿਰ ਉਸ ਮਾਹੌਲ ਦੇ ਵਿੱਚ ਮੈਂ ਕਿਤੇ ਨਾਮ ਲੈਣਾ ਲੇਟ ਹੋ ਗਿਆ, ਉਸ ਕਰਕੇ ਮਾਫੀ ਮੰਗਦੇ ਆ। ਤੇ ਲਓ ਜੀ ਚੱਲਦੇ ਆ ਫਿਰ ਅਗਲੇ ਗੀਤ ਦੇ ਵੱਲ। ਅਗਲਾ ਗੀਤ ਕਹਿੰਦੇ ਨੇ ਹੋਰ ਵੀ ਰੂਹ ਦੇ ਨਾਲ ਜੁੜਿਆ ਹੋਇਆ, ਜਿਸ ਗੀਤ ਦੀ ਸਾਂਝ ਪਾਈ ਹੈ ਗੁਰਦੇਵ ਸਿੰਘ ਗਰਚਾ ਸਾਹਿਬ, ਕਹਿੰਦੇ ਨੇ ਮੇਰਾ ਤਾਂ ਆਪ ਦਿਲ ਗਾੜਿਆ, ਇੱਕ ਗੀਤ ਸਾਂਝਾ ਕਰ ਦੇਣਾ, ਕਿਉਂਕਿ ਜਦੋਂ ਤੁਸੀਂ ਨਾਮ ਲੈਦੇ ਤਾਂ ਫਿਰ ਮੇਰਾ ਦਿਲ ਵੀ ਕਰਿਆ ਵੀ ਮੈਂ ਵੀ ਉਸ ਫਨਕਾਰ ਨੂੰ ਚੇਤੇ ਕਰ ਲਾ ਜਿਹਨੂੰ ਹਰ ਇੱਕ ਬੰਦਾ ਪਿਆਰ ਕਰਦਾ। ਉਹ ਕਿਹੜਾ ਬੰਦਾ ਪਿਆਰ ਕਰਦਾ ਸੁਣਦੇ

ਜੀਵਾ ਬਹੁਤ ਬਹੁਤ ਧੰਨਵਾਦ ਜੀ। ਮਾਣਕ ਸਾਹਿਬ ਨੂੰ ਹਰ ਇੱਕ ਬੰਦਾ ਪਿਆਰ ਕਰਦਾ, ਰੂਹ ਰਾਜੀ ਕਰ ਦਿੰਦਾ, ਤੇ ਉੱਪਰੋਂ ਜਦੋਂ ਕਹਿੰਦੇ ਨੇ ਆਹ ਤੇਰੇ ਟਿੱਲੇ ਤੋਂ ਸੂਰਤ ਦਿੰਦੀ ਆ ਹੀਰ ਦੀ ਗਾਣਾ ਹੋਵੇ ਤੇ ਮੈਨੂੰ ਸਭ ਨੂੰ ਚੇਤੇ ਆ ਜਾਂਦਾ। ਤੇ ਇਸ ਵਕਤ ਮੈਂ ਸੱਚ ਦੱਸਾਂ ਇੱਕ ਸਰੋਤਿਆਂ ਦਾ ਨਾਮ ਨਹੀਂ ਲੈਣਾ ਮੈਂ, ਤੇ ਉਹਨਾਂ ਨੇ ਇੱਕ ਬੜਾ ਵਧੀਆ ਮੈਸੇਜ ਲਿਖਿਆ, ਮੈਂ ਕਿਹਾ ਚਲੋ ਸਾਂਝਾ ਕਰ ਦਿੰਦੇ, ਨਾਮ ਨਹੀਂ ਦੱਸਦੇ। ਕਹਿੰਦੇ ਨੇ ਪ੍ਰੋਗਰਾਮ 7:30 ਵਜੇ ਸ਼ੁਰੂ ਹੋਣ ਤੋਂ ਬਾਅਦ ਇੱਕ ਰੰਗਦਾਰ ਆਪਾਂ ਲਗਾ ਲਈਦਾ ਤੇ ਦੂਜਾ ਫਿਰ ਕਹਿੰਦੇ 8:30 ਵਜੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇੱਕ ਹੋਰ ਲਾ ਲਈਦਾ, ਫਿਰ ਕਹਿੰਦੇ ਰੋਟੀ ਖਾ ਲਈਦੀ ਆ। ਮੈਂ ਕਿਹਾ ਜੀ ਬੜੀ ਹਿੰਮਤ ਹੈ ਤੁਹਾਡੇ ਦੇ ਵਿੱਚ ਵੀ, ਤੁਸੀਂ ਇੱਕ ਘੰਟਾ ਗੈਪ ਕਿਵੇਂ ਰੱਖ ਲਿਆ ਵਿਚਾਲੇ। ਉਹ ਕਹਿੰਦੇ ਫਿਰ ਪ੍ਰੋਗਰਾਮ ਦਾ ਸਰੂਰ ਹੀ ਇੰਨਾ ਵਧੀਆ ਹੁੰਦਾ ਵੀ ਇੱਕ ਘੰਟਾ ਆਪੇ ਆਪ ਹੀ ਟੱਪ ਜਾਂਦਾ, ਪਤਾ ਹੀ ਨਹੀਂ ਲੱਗਦਾ। ਮੇਰੀ ਸੱਚ ਦੱਸਦਾ ਇਸ ਗੱਲ ਨੂੰ ਸੁਣਦੇ ਸਰ ਨਾ ਰੂਹ ਰਾਜੀ ਹੋ ਗਈ ਅਤੇ ਬਹੁਤ ਬਹੁਤ ਧੰਨਵਾਦ ਹੈ ਬਾਈ ਜੀ ਤੁਹਾਡਾ, ਤੁਸੀਂ ਇੰਨਾ ਪਿਆਰ ਸਤਿਕਾਰ ਦਿੱਤਾ ਅਤੇ ਦਿਲ ਦੀ ਗਹਿਰਾਈ ਦੇ ਵਿੱਚ ਧੰਨਵਾਦ। ਅਤੇ ਲਓ ਜੀ ਅਗਲਾ ਗੀਤ ਜਿਹੜਾ ਇਸ ਵਕਤ ਆਪਣੇ ਕੋਲ ਝਟਪਟ ਹੀ ਆ ਗਿਆ, ਅਤੇ ਰਵੀ ਜੀ ਇਸ ਵਕਤ ਰਵੀ ਨਾਰੰਗ ਜੀ ਗੀਤ ਸਾਂਝਾ ਕਰ ਰਹੇ ਨੇ ਆਪਣੀ ਧਰਮ ਪਤਨੀ ਸੁਨੀਤਾ ਨਾਰੰਗ ਜੀ ਵਾਸਤੇ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਅਤੇ ਸਾਰੇ ਗਾਣੇ ਹੀ ਬਾਕਮਾਲ ਸੀ, ਪਰ ਅਸੀਂ ਪਹਿਲੀ ਵਾਰੀ ਜੁੜੇ ਹਾਂ ਅਤੇ ਰੇਡੀਓ ਚੰਨ ਪਰਦੇਸੀ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਨਾਲ ਦਿਲ ਗਾਰਡਨ ਗਾਰਡਨ ਕਰਦੇ ਹੋਏ, ਜਦੋਂ ਤੁਸੀਂ ਕਹਿੰਦੇ ਨਾ ਸਾਡਾ ਵੀ ਦਿਲ ਗਾਰਡਨ ਗਾਰਡਨ ਹੋ ਗਿਆ, ਅਤੇ ਫਿਰ ਅੱਜ ਮੈਂ ਵੀ ਆਪਣਾ ਦਿਲ ਗਾਰਡਨ ਗਾਰਡਨ ਕਰਦਾ ਹੋਇਆ ਆਪਣੀ ਧਰਮ ਪਤਨੀ ਸੁਨੀਤਾ ਨਾਰੰਗ ਵਾਸਤੇ ਇੱਕ ਗੀਤ ਸਾਂਝਾ ਕਰਦਾ। ਕਿਹੜਾ ਗੀਤ ਹੈ? ਮੈਨੂੰ ਲੱਗਦਾ ਸਭ ਨੂੰ ਪਿਆਰਾ ਲੱਗੂਗਾ। ਸੁਣਦੇ ਰਹੋ ਰੇਡੀਓ ਚੰਨ ਪਰਦੇਸੀ, ਤੁਸੀਂ ਬਣੇ ਹੋਏ ਹੋ ਸ਼ੋਅ ਗੁਰਜੀਤ ਦਾ ਦੇ ਵਿੱਚ।

ਹੋਰ ਐਸਾ ਸਾਡੇ ਨਾਲ ਬੜੀ ਪਿਆਰੀ ਸ਼ਖਸੀਅਤ ਹੈ ਜਿਹੜੀ ਕਿ ਬਠਿੰਡੇ ਦੀ ਜੇਕਰ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਉਹਨਾਂ ਦਾ ਨਾਮ ਬੜਾ ਬੋਲਦਾ, ਤੁੱਤੀ ਬੋਲਦੀ ਹੈ, ਕਹਿੰਦੇ ਨੇ ਭੋਲਾ ਸਿੰਘ ਗਿੱਲਪੱਤੀ, ਉਹਨਾਂ ਵੱਲੋਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਗਈ ਹੈ ਤੇ ਗਿੱਲਪੱਤੀ ਸਾਹਿਬ ਕਹਿੰਦੇ ਨੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਮੇਰੇ ਤਾਂ ਆਪ ਰੂਹ ਰਾਜੀ ਕਰ ਦਿੱਤੀ ਇੱਕ ਗਾਣਾ ਮੇਰੇ ਵੱਲੋਂ ਵੀ। ਉਹ ਕਿਹੜਾ ਗਾਣਾ? ਸੁਣਦੇ ਰਹੋ ਰੇਡੀਓ ਚੰਨ ਪਰਦੇਸੀ ਤੇ ਜਿਸ ਦੇ ਦੀਵਾਨੇ ਨੇ ਭੋਲਾ ਗਿੱਲਪੱਤੀ ਸਾਹਿਬ ਤੇ ਸਭ ਨੂੰ ਦੀਵਾਨਾ ਕਰ ਦੇਣਗੇ ਇਸ ਗੀਤ ਦੇ ਨਾਲ। ਸੁਣਦੇ ਰਹੋ ਰੇਡੀਓ ਚੰਨ ਪਰਦੇਸੀ, ਤੁਸੀਂ ਬਣੇ ਹੋਏ ਸ਼ੋਅ ਗੁਰਜੀਤ ਦਾ ਦੇ ਵਿੱਚ।

ਮਾਣਕ ਸਾਹਿਬ ਦਾ ਗੀਤ ਹਰ ਇੱਕ ਕਮਾਲ ਸੀਗਾ ਤੇ ਚਾਦਰ ਗਾਣਾ ਹੋਸ ਵੀ ਜ਼ਿਆਦਾ ਬਹੁਤ ਵਧੀਆ। ਬਹੁਤ ਬਹੁਤ ਧੰਨਵਾਦ ਗਿੱਲਪਤੀ ਸਾਹਿਬ, ਤੁਸੀਂ ਇੰਨਾ ਪਿਆਰਾ ਗੀਤ ਸਾਂਝਾ ਕੀਤਾ, ਮੈਨੂੰ ਲੱਗਦਾ ਸਾਰਿਆਂ ਦੀ ਰੂਹ ਰਾਜੀ ਹੋ ਗਈ। ਪਰ ਸਮਾਂ ਸੀਮਿਤ ਹੈ ਜੀ, ਇਸ ਕਰਕੇ ਇੱਕ ਗੀਤ ਰਹਿ ਗਿਆ ਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਤੇ ਆਪਾਂ ਜਲਦੀ ਜਲਦੀ ਦੇ ਵਿੱਚ ਤਾਂ ਥੋੜਾ ਜਿਹਾ ਗੀਤ ਚਲਾ ਦਿੱਤਾ ਤੇ ਇਸ ਵਾਰ ਬਹੁਤ ਸਾਰੇ ਸੱਜਣ ਬੇਲੀ ਜਿਹੜੇ ਸਾਡੇ ਨਾਲ ਸਾਂਝ ਪਾ ਕੇ ਬੈਠੇ ਨੇ ਉਹਨਾਂ ਦੇ ਨਾਮ ਵੀ ਆਪਾਂ ਲੈ ਦਈਏ। ਡਾਕਟਰ ਦਰਸ਼ਨ ਸਿੰਘ ਜੀ ਬਰਨਾਲਾ ਦੀ ਧਰਤੀ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਤੇ ਨਾਲ ਹੀ ਗੋਰਾ ਸਿੰਘ ਜੀ ਹੁੱਕਾ ਹਾਕੂਵਾਲਾ ਹਾਕੂਵਾਲਾ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਆਪਣਾ ਪਿੰਡ ਦਾ ਨਾਮ ਵੀ ਤਾਂ ਲਿਖਤਾ ਜੀ, ਸ਼ਹਿਰ ਦਾ ਨਾਮ ਵੀ ਦੱਸ ਦਿਆ ਕਰੋ। ਕਈਆਂ ਨੂੰ ਹਾਕੂਵਾਲਾ ਪਤਾ ਨਹੀਂ ਲੱਗਦਾ ਕਿਹੜੇ ਪਿੰਡ ਦਾ ਕਿੱਥੇ ਆ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਸਵਾਗਤ ਕਰਦੇ ਹਾਂ ਤੁਹਾਡਾ ਰੇਡੀਓ ਚੰਨ ਪਰਦੇਸੀ ਤੇ ਨਾਲ ਹੀ ਵਿਹਾਨ ਗਰਗ ਤੇ ਕੇਵਲ ਕ੍ਰਿਸ਼ਨ ਗਰਗ ਤੇ ਨਵਦੀਪ ਗਰਗ ਉਹਨਾਂ ਪੂਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਹਿੰਦੇ ਨੇ ਵਾਹ ਕਮਾਲ ਪ੍ਰੋਗਰਾਮ ਤੇ ਨਾਲ ਨਾਲ ਪ੍ਰੋਗਰਾਮ ਦਾ ਸਮਾਂ ਹੋ ਚੁੱਕਿਆ ਜੀ ਤੇ ਸਮੇਂ ਦੇ ਵਿੱਚ ਤੁਹਾਨੂੰ ਜਾਂਦੇ ਜਾਂਦੇ ਦੱਸਦੀਏ ਕਿ ਇਸ ਸ਼ੋਅ ਨੂੰ ਸਪੋਂਸਰ ਕੀਤਾ ਸੀ ਦੁਬਈ ਦੀ ਧਰਤੀ ਤੋਂ ਬਖਸ਼ੀ ਰਾਮ ਜੀ ਨੇ। ਆਪਾਂ ਉਹਨਾਂ ਦਾ ਵੀ ਰੂਹ ਦੇ ਹਰ ਗਹਿਰਾਈ ਤੋਂ ਪਿਆਰ ਭਰੀ ਧੰਨਵਾਦ ਕਰਦੇ ਹਾਂ ਤੇ ਨਾਲ ਨਾਲ ਬਹੁਤ ਸਾਰੇ ਸੱਜਣਾਂ ਨੇ ਕਹਿੰਦੇ ਨੇ ਪੁਰਾਣੀਆਂ ਯਾਦਾਂ ਤਰੋ ਤਾਜ਼ੀਆਂ ਕਰਾ ਦਿੱਤੀਆਂ। ਗਰਚਾ ਸਾਹਿਬ ਕਹਿੰਦੇ ਮਾਣਕ ਸਾਹਿਬ ਦੀ ਆਵਾਜ਼ ਸੁਣਦੇ ਸਾਰ ਆਪਣੀ ਜਵਾਨੀ ਦੇ ਵਿੱਚ ਚਲਿਆ ਜਾਗਾ ਤੇ ਫਿਰ ਦਿਲ ਗਾਰਡਨ ਗਾਰਡਨ ਹੋ ਗਿਆ। ਤੇ ਗਿੱਲਪਤੀ ਸਾਹਿਬ ਜਾਨੀ ਕਿ ਭੋਲਾ ਸਿੰਘ ਗਿੱਲਪਤੀ ਉਹ ਵੀ ਕਹਿੰਦੇ ਨੇ ਮੇਰੀ ਵੀ ਰੂਹ ਰਾਜੀ ਕਰ ਦਿੱਤੀ ਆ ਪੁਰਾਣੇ ਗੀਤਾਂ ਦੇ ਵਿੱਚ ਜਾ ਕੇ ਮਾਹੌਲ ਰਾਜੀ ਕਰਤਾ ਤੇ ਰੂਹ ਰਾਜੀ ਹੋ ਗਈ ਜੀ ਤੇ ਰੂਹ ਰਾਜੀ ਤੁਹਾਡੀ ਸਾਰਿਆਂ ਦੀ ਰਹੇ ਤੇ ਕਿਉਂਕਿ ਕੱਲ ਨੂੰ ਵੀਕਐਂਡ ਸ਼ੁਰੂ ਹੈ ਤੇ ਫਿਰ ਆਪਾਂ ਵੀਕਐਂਡ ਤੋਂ ਬਾਅਦ ਸੋਮਵਾਰ ਨੂੰ ਮਿਲਾਂਗੇ। ਸੋਮਵਾਰ ਤੋਂ ਸ਼ੁੱਕਰਵਾਰ ਤੱਕ 7:30 ਤੋਂ 8:30 ਵਜੇ ਤੱਕ ਸੁਣਦੇ ਰਹੋ ਰੇਡੀਓ ਚੰਨ ਪਰਦੇਸੀ। ਤੁਸੀਂ ਬਣੇ ਹੋਏ ਸ਼ੋਅ ਗੁਰਜੀਤ ਦਾ ਦੇ ਵਿੱਚ ਤੇ ਅੱਜ ਜਿਹੜੇ ਕਿ ਦਾਦਾ ਦਾਦੀ ਤੇ ਨਾਨਾ ਨਾਨੀ ਸਾਰਿਆਂ ਨੂੰ ਅੱਜ ਦੇ ਦਿਹਾੜੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਮੈਂ ਤਾਂ ਅਕਸਰ ਇਹੀ ਕਹੂੰਗਾ ਕਿ ਤੁਸੀਂ ਜਿੰਨਾ ਪਿਆਰ ਆਪਣੇ ਮਾਂ ਬਾਪ ਨੂੰ ਕਰਦੇ ਨੇ ਉਸ ਤੋਂ 10 ਗੁਣਾ ਜਾਂ 100 ਗੁਣਾ ਪਿਆਰ ਦਾਦਾ ਦਾਦੀ ਨਾਨਾ ਨਾਨੀ ਤੁਹਾਨੂੰ ਕਰਦੇ ਨੇ, ਤੁਸੀਂ ਵੀ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਕਰਿਆ ਕਰੋ। ਕਹਿੰਦੇ ਨੇ ਜਿਹੜੇ ਮਾਪੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਰਹਿ ਜਾਂਦੇ ਨੇ, ਬੱਚੇ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ, ਫਿਰ ਉਹ ਮਾਪਿਆਂ ਨੂੰ ਪਤਾ ਵੀ ਬੱਚੇ ਆਪਣੀ ਮਿਹਨਤ ਮੁਸ਼ਕਤ ਜਾਂ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਗਏ ਨੇ, ਪਰ ਹਰ ਵਕਤ ਕਹਿੰਦੇ ਹੜਕਰੀ ਹਰ ਪਲ ਉਹ ਆਪਣੇ ਬੱਚਿਆਂ ਦਾ ਫਿਕਰ ਕਰਦੇ ਨੇ। ਇਸ ਕਰਕੇ ਬੱਚਿਆਂ ਦਾ ਵੀ ਫਰਜ਼ ਬਣਦਾ ਕਿ ਆਪਣੇ ਮਾਪਿਆਂ ਦਾ ਫਿਕਰ ਕਰਦੇ ਰਹਿਣ। ਕਹਿੰਦੇ ਨੇ ਇਨਸਾਨ ਨੇ ਕਿਸੇ ਨੇ ਕਿਹਾ, ਕਹਿੰਦੇ ਨੇ ਕਦਰ ਕਰੋ ਬਜ਼ੁਰਗਾਂ ਦੀ ਕਿਉਂਕਿ ਇਹਨਾਂ ਦੇ ਪੈਰਾਂ ਵਿੱਚ ਹੀ ਹੁੰਦੀ ਹੈ ਰਾਹ ਸਵਰਗਾਂ ਦਾ। ਇਸ ਕਰਕੇ ਉਹ ਸਵਰਗਾਂ ਦੇ ਰਾਹ ਦੇ ਉੱਤੇ ਆਪਾਂ ਇਸੇ ਦੁਨੀਆਂ ਦੇ ਵਿੱਚ ਦੇਖਣੇ ਤਾਂ ਸਵਰਗ ਦੇ ਵਿੱਚ ਜਾਣਾ ਤਾਂ ਫਿਰ ਉਹ ਦਾਦਾ ਦਾਦੀ ਨਾਨਾ ਨਾਨੀ ਤੇ ਬੇਬੇ ਬਾਪੂ ਨੂੰ ਸਭ ਨੂੰ ਆਈ ਲਵ ਯੂ ਕਰਦੇ ਰਿਹਾ ਕਰੋ ਤੇ ਦਿਲ ਗਾਰਡਨ ਆਪਣਾ ਆਪਣਾ ਹੁੰਦਾ ਰਹਿੰਦਾ ਤੇ ਲਓ ਜੀ ਦਿਲ ਗਾਰਡਨ ਗਾਰਡਨ ਕਰਦੇ ਹੋ ਤੁਹਾਡੇ ਸਾਰਿਆਂ ਵਾਸਤੇ। ਇੱਕ ਮੇਰਾ ਵੀ ਦਿਲ ਕਰਿਆ ਆ ਗੀਤ ਚਲਾਉਣ ਨੂੰ, ਫਿਰ ਤੁਹਾਡੇ ਸਾਰਿਆਂ ਵਾਸਤੇ ਕਿਹੜਾ ਗੀਤ ਚਲਾਉਂਦਾ। ਸੁਣਦੇ ਰਹੋ ਰੇਡੀਓ ਚੰਨ ਪਰਦੇਸੀ, ਜਿਉਂਦੇ ਵਸਦੇ ਰਹੋ, ਰੱਬ ਰਾਖਾ ਸਭ ਨੂੰ ਬਾਬਾ ਨਾਨਕ ਚੜ੍ਹਦੀ ਕਲਾ ਦੇ ਵਿੱਚ ਰੱਖੇ।

ਤੁਸੀਂ ਜੁੜੇ ਹੋ ਰੇਡੀਓ ਚੰਨ ਪਰਦੇਸੀ ਦੇ ਨਾਲ ਪ੍ਰੋਗਰਾਮ ਰਵਾਨਗੀ ਲੈ ਕੇ ਤੁਹਾਡਾ ਆਪਣਾ ਦੋਸਤ ਹੈਪੀ ਹਾਜ਼ਰ ਹੈ। ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਹਮੇਸ਼ਾ ਆਪਾਂ ਕਹਾਣੀ ਸੁਣਦੇ ਹਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ। ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਸੁਨੇਹੇ ਫੇਸਬੁੱਕ ਦੇ ਰਾਹੀਂ, ਈਮੇਲ ਦੇ ਰਾਹੀਂ, ਵਟਸਐਪ ਦੇ ਰਾਹੀਂ ਪਹੁੰਚਦੇ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਹਾਣੀ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਕਹਾਣੀ ਹੋਏਗੀ ਜੀ ਪੰਜਾਬ ਦੀ ਲੋਕ ਕਹਾਣੀ। ਲੋਕ ਕਹਾਣੀਆਂ ਪੰਜਾਬ ਦੀਆਂ ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ਦੇ ਵਿੱਚੋਂ ਕੁਝ ਕਹਾਣੀਆਂ ਜਿਹੜੀਆਂ ਵੱਖ ਵੱਖ ਸਮੇਂ ਦੇ ਉੱਤੇ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਰਹਾਂਗਾ, ਕਿਉਂਕਿ ਲੋਕ ਕਹਾਣੀਆਂ ਲੋਕਾਈ ਦੇ ਆਵਾਮ ਦੇ ਬੜੀਆਂ ਕਰੀਬ ਹੁੰਦੀਆਂ ਨੇ ਅਤੇ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਸੁਣੀਆਂ ਵੀ ਹੋਣਗੀਆਂ ਅਤੇ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਅਣਸੁਣੀਆਂ ਰਹਿ ਜਾਂਦੀਆਂ ਨੇ ਸਾਡੇ ਕੋਲ। ਕੋਈ ਕਿਸੇ ਇਲਾਕੇ ਦੀ ਕਹਾਣੀ ਹੁੰਦੀ ਹੈ, ਕੋਈ ਕਿਸੇ ਇਲਾਕੇ ਦੀ ਕਹਾਣੀ ਹੁੰਦੀ ਹੈ ਅਤੇ ਕਹਾਣੀਆਂ ਕਿਉਂਕਿ ਬਚਪਨ ਦੇ ਵਿੱਚ ਆਪਾਂ ਸੁਣਿਆ ਕਰਦੇ ਸੀ ਕਿਸੇ ਬਜ਼ੁਰਗ ਤੋਂ, ਨਾਨੀ ਤੋਂ, ਦਾਦੀ ਤੋਂ, ਕਿਉਂਕਿ ਬੱਚਿਆਂ ਕੋਲ ਮਨੋਰੰਜਨ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਸੀ ਤਾਂ ਮਾਪੇ ਜਿਹੜੇ ਆ ਬਿਸਤਰੇ ਦੇ ਵਿੱਚ ਜਦੋਂ ਚਲੇ ਜਾਂਦੇ ਸੀ ਰਾਤ ਦੇ ਸਮੇਂ ਦੇ ਵਿੱਚ, ਜਦੋਂ ਬੱਚੇ ਨੇ ਸੌਣਾ ਹੁੰਦਾ ਸੀ ਤਾਂ ਇੱਕ ਕਹਾਣੀ ਮਾਤਰ ਕੋਈ ਨਾ ਕੋਈ ਗੱਲ ਜਿਹੜੀ ਉਹਨਾਂ ਨੂੰ ਸੁਣਾ ਦਿੱਤੀ ਜਾਂਦੀ ਸੀ ਅਤੇ ਬੱਚੇ ਉਹ ਕਹਾਣੀ ਸੁਣਦੇ ਸੁਣਦੇ ਜਿਹੜਾ ਉਹ ਸੁਣਦੇ ਹੁੰਦੇ ਸੀ। ਅਤੇ ਇਹ ਲੋਕ ਕਹਾਣੀਆਂ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਕਿ ਬਹੁਤ ਸਾਰੇ ਰੀਤੀ ਰਿਵਾਜ, ਮੰਨਤਾਂ ਮੰਨਤਾਵਾਂ ਜਾਂ ਵਹਿਮਾਂ ਭਰਮਾਂ ਜਾਂ ਹੋਰ ਬਹੁਤ ਸਾਰੇ ਜੀਵਨ ਦੀਆਂ ਜਿਹੜੀਆਂ ਤਲਖੀਆਂ ਨੇ ਉਹਨਾਂ ਨੂੰ ਬੜੇ ਹੀ ਖੂਬਸੂਰਤ ਢੰਗ ਦੇ ਨਾਲ ਜਿਹੜਾ ਬਿਆਨ ਕੀਤਾ ਹੁੰਦਾ ਹੈਗਾ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਕਹਾਣੀਆਂ ਦੇ ਵਿੱਚੋਂ ਹੀ ਕੁਝ ਇੱਕ ਕਹਾਣੀ ਜਿਹੜੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ, ਇੰਦਰ ਮਹਾਰਾਜੇ ਦਾ ਜਿਹੜਾ ਘੋੜਾ, ਇਹ ਕਹਾਣੀ ਹੈ ਅਤੇ ਇਹ ਸਾਂਝੀ ਕਰਾਂਗੇ। ਪਰ ਇਹ ਗੀਤ ਸੁਣਨ ਤੋਂ ਬਾਅਦ ਆਪਾਂ ਗੀਤ ਸੁਣਦੇ ਹਾਂ, ਅਤੇ ਜੇਕਰ ਤੁਹਾਡੇ ਕੋਲ ਵੀ ਕੋਈ ਪੰਜਾਬ ਦੀ ਲੋਕ ਕਹਾਣੀ ਹੈ ਤਾਂ ਤੁਸੀਂ ਵੀ ਈਮੇਲ ਕਰ ਸਕਦੇ ਹੋ happy@channparadesi.com ਤੇ। ਸੁਣਦੇ ਹਾਂ ਇਹ ਗੀਤ।

ਗੀਤ ਤੋਂ ਬਾਅਦ ਫਿਰ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਹੈਪੀ, ਪ੍ਰੋਗਰਾਮ ਸੁਣ ਰਹੇ ਹੋ ਰਵਾਨਗੀ। ਦੋਸਤੋ ਕਹਾਣੀ ਸਾਂਝੀ ਕਰਦੇ ਹਾਂ, ਲੋਕ ਕਹਾਣੀ ਇੰਦਰ ਮਹਾਰਾਜੇ ਦਾ ਘੋੜਾ। ਇੱਕ ਸੀ ਰਾਜਾ, ਉਸਦੇ 7 ਪੁੱਤਰ ਸਨ। ਉਸਨੇ ਆਪਣੇ ਵੱਡੇ ਪੁੱਤਰ ਨੂੰ ਕਿਹਾ ਕਿ ਤੂੰ ਅਜਿਹਾ ਫੁੱਲ ਲਿਆ ਜਿਹੜਾ ਘੰਟੇ ਵਿੱਚ ਬੀਜਿਆ ਜਾਵੇ ਤੇ ਘੰਟੇ ਵਿੱਚ ਹੀ ਹਰਾ ਹੋ ਕੇ ਅਜਿਹੀ ਖੁਸ਼ਬੂ ਦੇਣ ਲੱਗੇ ਕਿ ਸਾਰੇ ਸ਼ਹਿਰ ਨੂੰ ਹੈਰਾਨ ਕਰ ਦੇਵੇ। ਉਹ ਇਹ ਗੱਲ ਸੁਣ ਕੇ ਮਹਿਲਾਂ 'ਚ ਚਲਾ ਗਿਆ। ਉਹ ਘੋੜੇ 'ਤੇ ਚੜਿਆ, ਚਲੋ ਚੱਲ ਚਲੋ ਚੱਲ, ਸ਼ਹਿਰ ਤੋਂ ਬੜੀ ਦੂਰ ਘਣੇ ਜੰਗਲਾਂ 'ਚ ਚਲਾ ਗਿਆ। ਰਾਹ ਵਿੱਚ ਉਸਨੂੰ ਇੱਕ ਬਾਗ ਨਜ਼ਰ ਆਇਆ। ਉਸ ਬਾਗ ਦੇ ਇੱਕ ਮਾਲੀ ਨੂੰ ਉਸਨੇ ਪੁੱਛਿਆ ਕਿ ਕੋਈ ਅਜਿਹਾ ਫੁੱਲ ਹੈ ਜਿਹੜਾ ਘੰਟੇ 'ਚ ਬੀਜਿਆ ਜਾਵੇ ਅਤੇ ਘੰਟੇ 'ਚ ਹੀ ਹਰਾ ਹੋ ਕੇ ਅਜਿਹੀ ਖੁਸ਼ਬੂ ਦੇਣ ਲੱਗੇ ਜਿਹੜੀ ਸਾਰੇ ਸ਼ਹਿਰ ਨੂੰ ਹੈਰਾਨ ਕਰ ਦੇਵੇ। ਉਸ ਮਾਲੀ ਨੇ ਕਿਹਾ, ਮੇਰੇ ਕੋਲ ਅਜਿਹਾ ਫੁੱਲ ਨਹੀਂ ਹੈ। ਇਹ ਗੱਲ ਸੁਣ ਕੇ ਉਹ ਘੋੜੇ ਨੂੰ ਅੱਗੇ ਵੱਲ ਲੈ ਤੁਰਿਆ।

ਤਰ੍ਹਾਂ ਤੁਰਦੇ ਤੇ ਫੁੱਲ ਲਪਾਲਦਿਆਂ ਉਸ ਨੂੰ 2 ਸਾਲ ਲੰਘ ਗਏ। ਫਿਰ ਇੱਕ ਪਾਠਸ਼ਾਲਾ ਆਈ। ਉਸ ਦੇ ਮਾਲੀ ਨੂੰ ਕਿਹਾ ਕਿ ਕੀ ਕੋਈ ਅਜਿਹਾ ਫੁੱਲ ਹੈ ਜਿਹੜਾ ਕਿ ਘੰਟੇ 'ਚ ਬੀਜ ਕੇ ਘੰਟੇ 'ਚ ਹਰਾ ਹੋ ਕੇ ਖੁਸ਼ਬੂ ਦੇਣ ਲੱਗ ਪਵੇ ਤੇ ਸਾਰੇ ਸ਼ਹਿਰ ਨੂੰ ਹੈਰਾਨ ਕਰ ਦੇਵੇ। ਉਸਨੇ ਕਿਹਾ ਮੇਰੇ ਕੋਲ ਅਜਿਹਾ ਫੁੱਲ ਨਹੀਂ ਹੈ। ਫਿਰ ਉਹ ਹੋਰ ਅੱਗੇ ਚਲਾ ਗਿਆ। ਇਸ ਤਰ੍ਹਾਂ ਉਹ ਫਿਰਦਾ ਫਰਾਂਦਾ ਤਕਰੀਬਨ 6-7 ਸਾਲ ਤੱਕ ਕਈ ਬਾਗਾਂ 'ਚ ਗਿਆ, ਪਰ ਕਿਤੋਂ ਵੀ ਉਸਨੂੰ ਫੁੱਲ ਦਾ ਪਤਾ ਨਾ ਲੱਗਾ। ਫਿਰ ਉਹ ਉੱਤਰ ਵੱਲ ਨੂੰ ਵਧਿਆ। ਉੱਧਰ ਵੀ ਉਸਨੇ ਇੱਕ ਬਾਗ ਦੇ ਮਾਲੀ ਨੂੰ ਪੁੱਛਿਆ ਕਿ ਕੋਈ ਅਜਿਹਾ ਫੁੱਲ ਹੋਵੇ ਜੋ ਘੰਟੇ 'ਚ ਹਰਾ ਹੋ ਜਾਵੇ, ਅਜਿਹੀ ਖੁਸ਼ਬੂ ਦੇਣ ਵਾਲਾ ਹੋਵੇ ਜਿਹੜਾ ਕਿ ਸਾਰੇ ਸ਼ਹਿਰ ਨੂੰ ਹੈਰਾਨ ਕਰ ਦੇਵੇ। ਉਸ ਮਾਲੀ ਨੇ ਜਵਾਬ ਦਿੱਤਾ ਕਿ ਅਜਿਹਾ ਫੁੱਲ ਮੇਰੇ ਪਾਸ ਨਹੀਂ ਅਤੇ ਨਾ ਹੀ ਮੈਂ ਹਾਲੇ ਤੱਕ ਅਜਿਹਾ ਫੁੱਲ ਵੇਖਿਆ ਜਾਂ ਸੁਣਿਆ। ਜਦੋਂ ਰਾਜਕੁਮਾਰ ਨੂੰ ਇਸ ਤਰ੍ਹਾਂ ਫਿਰਦੇ ਫਰਾਂਦੇ 12 ਸਾਲ ਹੋ ਗਏ ਤਾਂ ਉਹ ਘਰ ਨੂੰ ਮੁੜਨ ਦੀ ਤਿਆਰੀ ਕਰਨ ਲੱਗਿਆ। ਸੋਚਿਆ ਕਿ ਜਿਹੜਾ ਬੀਜ 12 ਸਾਲਾਂ ਵਿੱਚ ਨਹੀਂ ਮਿਲਿਆ ਉਹ ਹੋਰ 12 ਸਾਲਾਂ ਵਿੱਚ ਵੀ ਮਿਲਣਾ ਮੁਸ਼ਕਲ ਹੀ ਹੈ। ਜਦੋਂ ਵਾਪਸ ਆ ਰਿਹਾ ਸੀ ਤਾਂ ਉਸਨੂੰ ਰਾਹ ਵਿੱਚ ਇੱਕ ਧਰਮਸ਼ਾਲਾ ਦਿਖਾਈ ਦਿੱਤੀ। ਉੱਥੇ ਕਿੰਨੇ ਹੀ ਸਾਧ ਸਨ, ਕਈ ਪੜ੍ਹਦੇ ਸਨ ਤੇ ਕਈ ਪੜ੍ਹਾਉਂਦੇ ਸਨ। ਉੱਥੋਂ ਦੇ ਇੱਕ ਸਾਧ ਤੋਂ ਜਦੋਂ ਉਸਨੇ ਪੁੱਛਿਆ ਤਾਂ ਉਸਨੇ ਕਿਹਾ, ਮੈਂ ਤਾਂ ਬੀਜ ਦਿਆਂਗਾ ਪਰ ਰਾਖੀ ਕੋਈ ਹੋਰ ਬੈਠੇ ਤਾਂ ਬੀਜ ਉੱਗੇਗਾ। ਰਾਜਕੁਮਾਰ ਨੇ ਕਿਹਾ, ਛੇਤੀ ਕਰ, ਫਿਰ ਗੱਲ ਘਰ ਜਾ ਕੇ ਕਰਾਂਗੇ। ਮੇਰੇ ਘੋੜੇ ਦੇ ਪਿੱਛੇ ਬੈਠ, ਤੂੰ ਬੀਜ ਪਾ ਦੇ, ਫਿਰ ਅਸੀਂ ਰਾਖੀ ਰੱਖਾਂਗੇ। ਮੈਨੂੰ ਤਾਂ 12 ਸਾਲ ਹੋ ਗਏ ਨੇ ਇਸ ਬੂਟੇ ਨੂੰ ਲੱਭਦਿਆਂ।

ਰਾਜ ਦੇ ਭਜਾਉਂਦੇ। ਜਦੋਂ ਰਾਜ ਦਰਬਾਰ ਪੁੱਜੇ ਤਾਂ ਰਾਜੇ ਨੇ ਪੁੱਛਿਆ, ਪੁੱਤਰ ਲਿਆਂਦਾ ਬੀਜ? ਰਾਜਕੁਮਾਰ ਨੇ ਕਿਹਾ, ਜੀ ਲਿਆਂਦਾ ਤਾਂ ਹੈ, ਪਰ ਬੀਜ ਇਹ ਸੰਤ ਮਹਾਰਾਜ ਬੀਜ ਦੇਣਗੇ ਤੇ ਰਾਖੀ ਕੋਈ ਹੋਰ ਕਰੇਗਾ। ਰਾਜੇ ਨੇ ਕਿਹਾ, ਚੰਗਾ ਐਵੇਂ ਹੋਵੇਗਾ। ਉਸ ਸਾਧ ਨੇ ਬੀਜ ਦਿੱਤਾ ਤੇ ਰਾਜੇ ਨੇ ਆਪਣੇ ਸਾਰੇ ਸਿਪਾਹੀ ਰਾਖੀ ਤੇ ਬਿਠਾ ਤੇ। ਸਾਧ ਉਸੇ ਵੇਲੇ ਪਰਤ ਗਿਆ। ਰਾਜਾ ਵੀ ਆਪਣੇ ਮਹਿਲਾਂ ਚਲਾ ਗਿਆ। ਜਦੋਂ ਘੰਟੇ ਮਗਰੋਂ ਬੂਟਾ ਹਰਾ ਹੋ ਗਿਆ ਤੇ ਉਸਨੂੰ ਘੰਟੇ ਤੋਂ ਬਾਅਦ ਫੁੱਲ ਲੱਗਿਆ ਤਾਂ ਸਿਪਾਹੀ ਬਹੁਤ ਹੀ ਖੁਸ਼ ਹੋਏ ਤੇ ਉਹਨਾਂ ਨੇ ਜਾ ਕੇ ਰਾਜੇ ਨੂੰ ਦੱਸਿਆ। ਰਾਜੇ ਨੇ ਕਿਹਾ, ਤੁਸੀਂ ਇਸਦਾ ਖਿਆਲ ਰੱਖੋ, ਪੂਰੀ ਤਰ੍ਹਾਂ ਰਾਖੀ ਕਰੋ, ਮੈਂ ਸਵੇਰੇ ਸੂਰਜ ਚੜ੍ਹੇ ਵੇਖਾਂਗਾ। ਸਿਪਾਹੀ ਰਾਖੀ ਬੈਠ ਕੇ ਫੁੱਲ ਵਿੱਚੋਂ ਬਹੁਤ ਹੀ ਸੋਹਣੀ ਭਿੰਨੀ ਭਿੰਨੀ ਖੁਸ਼ਬੂ ਆਉਣ ਲੱਗੀ। ਇੰਦਰ ਮਹਾਰਾਜ ਦਾ ਘੋੜਾ ਆਇਆ, ਉਹ ਫੁੱਲ ਨੂੰ ਲਾਹ ਕੇ ਨਾਲ ਹੀ ਲੈ ਗਿਆ ਤੇ ਰਾਜੇ ਦੇ ਸਾਰੇ ਸਿਪਾਹੀਆਂ ਨੂੰ ਮਾਰ ਗਿਆ। ਜਦ ਦਿਨ ਚੜ੍ਹੇ ਰਾਜਾ ਆਇਆ ਤਾਂ ਉੱਥੇ ਫੁੱਲ ਨਹੀਂ ਸੀ, ਰਾਜੇ ਦੇ ਸਿਪਾਹੀ ਮਰੇ ਪਏ ਸਨ। ਉਹ ਦੇਖ ਕੇ ਹੈਰਾਨ ਹੋਇਆ। ਉਸਨੇ ਫਿਰ ਆਪਣੇ ਪੁੱਤਰ ਨੂੰ ਸੱਦਿਆ ਤੇ ਕਿਹਾ, ਜਾ ਉਸੇ ਸਾਧ ਨੂੰ ਫਿਰ ਸੱਦ ਕੇ ਲਿਆ। ਜਦੋਂ ਉਹ ਆਇਆ ਤਾਂ ਰਾਜੇ ਨੇ ਕਿਹਾ ਕਿ ਉਹ ਤਾਂ ਕਹਿੰਦੇ ਬੂਟਾ ਉੱਗਿਆ ਸੀ, ਫੁੱਲ ਵੀ ਲੱਗਾ ਸੀ, ਖੁਸ਼ਬੂ ਵੀ ਆਈ ਸੀ, ਪਰ ਹੁਣ ਨਾ ਤਾਂ ਬੂਟਾ ਹੈ ਤੇ ਨਾ ਹੀ ਫੁੱਲ, ਅਤੇ ਮੇਰੇ ਸਿਪਾਹੀ ਜੋ ਰਾਖੀ ਬੈਠੇ ਸਨ ਉਹ ਵੀ ਮਰੇ ਪਏ ਨੇ। ਉਸ ਸਾਧ ਨੇ ਕਿਹਾ, ਮੈਂ ਆਖਿਆ ਸੀ ਕਿ ਮੈਂ ਬੀਜ ਤਾਂ ਬੀਜ ਦਿਆਂਗਾ ਪਰ ਰਾਖੀ ਕੋਈ ਹੋਰ ਬੈਠੇਗਾ। ਰਾਜੇ ਨੂੰ ਇਹ ਸੁਣ ਕੇ ਗੁੱਸਾ ਆਇਆ। ਉਸਨੇ ਫਿਰ ਸਾਧ ਨੂੰ ਕਿਹਾ, ਇਹ ਮੇਰੇ ਸਿਪਾਹੀ ਕਿਵੇਂ ਜਾਂਦੇ ਹੋ ਸਕਦੇ ਨੇ? ਉਸਨੇ ਕਿਹਾ, ਕੋਈ ਗੱਲ ਨਹੀਂ, ਜਿੱਥੇ ਬੂਟਾ ਲਾਇਆ ਸੀ ਉੱਥੋਂ ਦੀ ਥੋੜ੍ਹੀ ਜਿਹੀ ਮਿੱਟੀ ਚੁੱਕ ਕੇ ਉਹਨਾਂ ਦੇ ਧੂੜੀ ਜਾਓ, ਉਹ ਜਾਂਦੇ ਹੋ ਜਾਣਗੇ। ਐਵੇਂ ਕੀਤਾ ਗਿਆ ਤਾਂ ਰਾਜੇ ਦੇ ਸਿਪਾਹੀ ਉੱਠ ਖਲੋ

ਫਿਰ ਰਾਜੇ ਦੇ ਪੁੱਤਰ ਨੇ ਕਿਹਾ ਕਿ ਬਾਪੂ ਜੀ ਅਸੀਂ ਫੁੱਲ ਦੀ ਰਾਖੀ ਬੈਠਾਂਗੇ। ਉਸ ਸਾਧ ਨੇ ਫਿਰ ਬੀਜ ਲਾ ਦਿੱਤਾ ਤਾਂ ਰਾਜੇ ਨੇ ਆਪਣੇ 6 ਪੁੱਤਰ ਉਸ ਦੀ ਰਾਖੀ ਲਈ ਬਿਠਾ ਦਿੱਤੇ। ਜਦ ਬੂਟਾ ਹਰਾ ਹੋਇਆ ਤਾਂ ਫਿਰ ਉਸਨੂੰ ਫੁੱਲ ਲੱਗ ਕੇ ਆਇਆ। ਇੰਦਰ ਮਹਾਰਾਜ ਦਾ ਘੋੜਾ ਆਇਆ, ਫੁੱਲ ਨੂੰ ਕੱਟ ਕੇ ਲੈ ਗਿਆ, ਰਾਜੇ ਦੇ ਪੁੱਤਰਾਂ ਨੂੰ ਵੀ ਮਾਰ ਗਿਆ। ਜਦ ਦੂਸਰੇ ਦਿਨ ਰਾਜਾ ਆਇਆ, ਉਹ ਦੇਖ ਕੇ ਬਹੁਤ ਗੁੱਸੇ ਹੋਇਆ। ਰਾਜੇ ਨੇ ਫਿਰ ਆਪਣੇ ਪੁੱਤਰਾਂ ਨੂੰ ਜਿਉਂਦਾ ਕੀਤਾ। ਰਾਜਾ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਕਹਿਣ ਲੱਗਾ, ਪੁੱਤਰ ਤੂੰ ਤਾਂ ਸਭ ਤੋਂ ਛੋਟਾ ਹੈ, ਮੇਰੇ ਪੁੱਤਰ ਤੇ ਸਿਪਾਹੀ ਮਾਰੇ ਗਏ, ਤੂੰ ਇਸਦਾ ਕੋਈ ਉਪਾਅ ਸੋਚਿਆ? ਉਸ ਕਿਹਾ, ਕੋਈ ਨਹੀਂ ਪਿਤਾ ਜੀ, ਛੋਟੇ ਹੀ ਅਖੀਰ ਕੰਮ ਆਉਂਦੇ ਨੇ, ਸਾਡਾ ਇਹ ਫੁੱਲ ਜ਼ਰੂਰ ਰਹੇਗਾ। ਉਸੇ ਸਾਧ ਨੇ ਫਿਰ ਬੀਜ ਬੀਜਿਆ, ਉਸ ਰਾਜੇ ਦਾ ਇਕੱਲਾ ਪੁੱਤਰ ਉਸ ਫੁੱਲ ਦੀ ਰਾਖੀ ਬੈਠ ਗਿਆ। ਉਸਦੇ ਸਭ ਤੋਂ ਛੋਟੇ ਪੁੱਤਰ ਨੇ ਪਹਿਲਾਂ ਤਾਂ ਆਪਣੀ ਚੀਚੀ 'ਤੇ ਜ਼ਖਮ ਕਰ ਲਿਆ, ਫਿਰ ਉਸ 'ਤੇ ਥੋੜ੍ਹਾ ਜਿਹਾ ਲੂਣ ਪਾ ਕੇ ਉੱਤੇ ਪੱਟੀ ਬੰਨ੍ਹਤੀ। ਬੂਟਾ ਹਰਾ ਹੋ ਗਿਆ ਅਤੇ ਫਿਰ ਫੁੱਲ ਵੀ ਲੱਗ ਗਿਆ। ਫੁੱਲ ਨੇ ਖੁਸ਼ਬੂ ਦੇਣੀ ਸ਼ੁਰੂ ਕਰ ਦਿੱਤੀ ਤਾਂ ਇੰਦਰ ਦਾ ਘੋੜਾ ਆਇਆ। ਰਾਜਕੁਮਾਰ ਦੀ ਚੀਚੀ ਵੱਡੀ ਹੋਣ ਕਰਕੇ ਅਤੇ ਉੱਤੇ ਲੂਣ ਪਿਆ ਹੋਣ ਕਰਕੇ ਉਸਨੂੰ ਚੀਸਾਂ ਉੱਠ ਰਹੀਆਂ ਅਤੇ ਨੀਂਦ ਨਹੀਂ ਸੀ ਆਈ, ਉਹ ਜਾਗਦਾ ਰਿਹਾ ਸੀ। ਜਦੋਂ ਉਸਨੇ ਇੰਦਰ ਦੇ ਘੋੜੇ ਨੂੰ ਫੁੱਲ ਕੋਲ ਪਹੁੰਚਦੇ ਵੇਖਿਆ ਤਾਂ ਰਾਜਕੁਮਾਰ ਆਪਣੀ ਕਿਰਪਾਨ ਸੂਤ ਕੇ ਘੋੜੇ ਨੂੰ ਪੈ ਗਿਆ ਅਤੇ ਉਸਨੂੰ ਮਾਰਨ ਹੀ ਲੱਗਿਆ ਸੀ ਕਿ ਘੋੜੇ ਨੇ ਕਿਹਾ, ਹੇ ਰਾਜਕੁਮਾਰ, ਮੈਨੂੰ ਨਾ ਮਾਰੋ, ਮਾਰੋ ਜਿੱਥੇ ਤੁਸੀਂ ਕਹੋਗੇ, ਮੈਂ ਉੱਥੇ ਜਾ ਸਕਦਾ। ਉਹ ਘੋੜਾ ਵਾਪਸ ਮੁੜ ਗਿਆ। ਉਸ ਤੋਂ ਬਾਅਦ ਇੰਦਰ ਦੇ 6 ਨੌਕਰ ਆਏ, ਉਹਨਾਂ ਨੂੰ ਵੀ ਰਾਜਕੁਮਾਰ ਕਿਰਪਾਨ ਲੈ ਕੇ ਪੈ ਗਿਆ, ਉਹ ਵੀ ਉੱਥੇ ਭੱਜ ਗਏ। ਦਿਨ ਚੜ੍ਹੇ, ਜਦੋਂ ਰਾਜਾ ਆਇਆ ਤਾਂ ਰਾਜਾ ਬੜਾ ਖੁਸ਼ ਹੋਇਆ, ਹੈਰਾਨ ਵੀ। ਜਦੋਂ ਸਾਰੇ ਸ਼ਹਿਰ ਨੂੰ ਪਤਾ ਲੱਗਿਆ, ਉਹ ਵੀ ਬਹੁਤ ਹੈਰਾਨ ਹੋਏ। ਉਹਨਾਂ ਨੂੰ ਵੀ ਪਤਾ ਸੀ ਕਿ ਰਾਜੇ ਦੇ ਇੰਨੇ ਸਿਪਾਹੀ ਮਾਰੇ

ਉੱਥੋਂ ਦੀ ਇੱਕ ਗੱਡੇ ਵਾਲਾ ਜਾ ਰਿਹਾ ਸੀ। ਉਸ ਨੂੰ ਪਿਆਸ ਲੱਗੀ, ਉਹ ਖੂਹ ਕੋਲ ਆਇਆ ਤੇ ਉਸ ਖੂਹ ਵਿੱਚ ਡੋਲ ਲਮਕਾਇਆ। ਖੂਹ ਵਿੱਚ ਰਾਜਕੁਮਾਰ ਸੀ, ਉਸਨੇ ਡੋਲ ਫੜ ਲਿਆ। ਗੱਡੇ ਵਾਲਾ ਡਰ ਗਿਆ, ਪਰ ਵਿੱਚੋਂ ਰਾਜਕੁਮਾਰ ਨੇ ਆਵਾਜ਼ ਦਿੱਤੀ, ਮੈਂ ਕੋਈ ਜਿੰਨ ਭੂਤ ਨਹੀਂ, ਮੈਂ ਇੱਕ ਤੁਹਾਡੇ ਵਰਗਾ ਹੀ ਬੰਦਾ। ਉਸਨੇ ਉਸ ਮੁੰਡੇ ਨੂੰ ਖੂਹ ਚੋਂ ਬਾਹਰ ਕੱਢ ਲਿਆ। ਉਹ ਦੌੜ ਪਿਆ ਤੇ ਜਾ ਕੇ ਫਿਰ ਵੀਰਾਂ ਕੋਲ ਪਹੁੰਚ ਗਿਆ ਤੇ ਵੀਰਾਂ ਨੂੰ ਕਹਿਣ ਲੱਗਾ, ਖੜ ਜਾਵੋ, ਮੈਨੂੰ ਵੀ ਨਾਲ ਰਲਾ ਲਓ। ਉਹ ਖੜੋ ਗਏ ਤੇ ਉਸਨੂੰ ਨਾਲ ਹੀ ਰਲਾ ਲਿਆ। ਤੁਰਦੇ ਤੁਰਦੇ ਉਹ ਬਹੁਤ ਦੂਰ ਨਿਕਲ ਗਏ। ਇੱਕ ਵਾਰੀ ਰਾਹ ਵਿੱਚ ਤੁਰੇ ਜਾਂਦਿਆਂ ਨੂੰ ਉਹਨਾਂ ਨੂੰ ਹਨੇਰਾ ਹੋ ਗਿਆ। ਉਹਨਾਂ ਨੇ ਇੱਕ ਦਰਖਤ ਹੇਠਾਂ ਰਾਤ ਕੱਟੀ। ਉੱਥੇ ਉਹ ਸਾਰੇ ਭਰਾ ਸੌਂ ਗਏ। ਜਦ ਦਿਨ ਚੜਿਆ ਤਾਂ ਸੱਤੇ ਭਰਾ ਉੱਠ ਕੇ ਸ਼ਹਿਰ ਵੱਲ ਨੂੰ ਤੁਰ ਪਏ। ਸ਼ਹਿਰ ਵਿੱਚ ਇਹ ਹੁਕਮ ਸੀ ਕਿ ਰਾਜੇ ਦੀ ਕੁੜੀ ਖਰਬੂਜਾ ਲੈ ਕੇ ਬਹੁਤ ਉੱਚੀ ਜਗ੍ਹਾ ਤੇ ਖੜੋਵੇਗੀ। ਜਿਹੜਾ ਉਸ ਖਰਬੂਜੇ ਦੀਆਂ ਚਾਰ ਫਾੜੀਆਂ ਕਰੇਗਾ ਉਹ ਉਸ ਨਾਲ ਵਿਆਹ ਕਰਾ ਲਵੇਗੀ। ਉਹ ਲੋਕਾਂ ਦਾ ਇਕੱਠ ਵੇਖ ਕੇ ਉੱਥੇ ਹੀ ਖੜੋ ਗਏ।

ਜਦ ਰਾਜੇ ਦੀ ਕੁੜੀ ਮਹਿਲਾਂ ਤੋਂ ਬਾਹਰ ਆਈ ਤਾਂ ਉਹ ਇੱਕ ਬਹੁਤ ਉੱਚੇ ਪਹਾੜ ਤੇ ਖਰਬੂਜਾ ਲੈ ਕੇ ਖੜ ਗਈ। ਜਦ ਸਾਰੇ ਲੋਕਾਂ ਤੋਂ ਖਰਬੂਜੇ ਦੀਆਂ ਚਾਰ ਫਾੜੀਆਂ ਨਾ ਹੋਈਆਂ ਤਾਂ ਇਹਨਾਂ ਸੱਤਾਂ ਭਰਾਵਾਂ ਨੇ ਸਲਾਹ ਕੀਤੀ ਕਿ ਆਪਾਂ ਹੀ ਖਰਬੂਜੇ ਦੀਆਂ ਚਾਰ ਫਾੜੀਆਂ ਕਰਕੇ ਦੇਖ ਲਈਏ। ਫਿਰ ਇਹਨਾਂ ਸੱਤਾਂ ਭਰਾਵਾਂ ਨੇ ਖਰਬੂਜੇ ਦੀਆਂ ਚਾਰ ਫਾੜੀਆਂ ਕਰ ਦਿੱਤੀਆਂ। ਫਿਰ ਰਾਜੇ ਦੀ ਧੀ ਇੱਕ ਸਿਉ ਲੈ ਕੇ ਉੱਥੇ ਖੜੀ ਹੋ ਗਈ। ਉਸਨੇ ਕਿਹਾ ਕਿ ਜਿਹੜਾ ਇਸ ਦੀਆਂ ਦੋ ਫਾੜੀਆਂ ਕਰ ਦੇਵੇ ਉਸ ਨਾਲ ਵਿਆਹ ਕਰਾ ਲਵਾਂਗੀ। ਉਹਨਾਂ ਸੱਤਾਂ ਭਰਾਵਾਂ ਨੇ ਉਸ ਦੀਆਂ ਦੋ ਫਾੜੀਆਂ ਕਰ ਦਿੱਤੀਆਂ। ਉਸਦਾ ਵਿਆਹ ਰਾਜੇ ਦੇ ਸੱਤਾਂ ਪੁੱਤਰਾਂ ਨਾਲ ਹੋ ਗਿਆ। ਉਹ ਵਿਆਹ ਕਰਾ ਕੇ ਆਪਣੇ ਸ਼ਹਿਰ ਨੂੰ ਮੁੜ ਗਏ। ਰਾਜਾ ਆਪਣੇ ਪੁੱਤਰਾਂ ਵੱਲ ਦੇਖ ਕੇ ਬਹੁਤ ਖੁਸ਼ ਹੋਇਆ। ਰਾਜੇ ਨੇ ਫਿਰ ਆਪਣੇ ਪੁੱਤਰਾਂ ਨੂੰ ਰਾਜ ਦੇ ਦਿੱਤਾ। ਜਿਹੜੀ ਉਹਨਾਂ ਦੀ ਨੌਕਰਾਣੀ ਸੀ ਉਹ ਉਸ ਰਾਜੇ ਦੀ ਨੂੰਹ ਵੱਲ ਵੇਖ ਕੇ ਬਹੁਤ ਖੁਸ਼ ਹੋਈ। ਉਸਨੇ ਗਹਿਣੇ ਬਹੁਤ ਪਾਏ ਹੋਏ ਸਨ। ਇੱਕ ਦਿਨ ਨੌਕਰਾਣੀ ਤੇ ਰਾਜੇ ਦੀ ਨੂੰਹ ਦੋਵੇਂ ਬਾਹਰ ਨੂੰ ਗਈਆਂ। ਰਸਤੇ ਵਿੱਚ ਇੱਕ ਖੂਹ ਆਇਆ। ਰਾਜੇ ਦੀ ਨੂੰਹ ਖੂਹ ਵਿੱਚ ਦੇਖਣ ਲੱਗੀ ਇਸ ਵਿੱਚ ਕੀ ਹੈ। ਨੌਕਰਾਣੀ ਨੇ ਉਸ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ। ਗਹਿਣੇ ਤੇ ਕੱਪੜੇ ਪਾ ਕੇ ਰਾਜੇ ਦੇ ਪੁੱਤਰਾਂ ਦੇ ਆਉਂਦਿਆਂ ਨੂੰ ਮੰਜਿਆਂ ਤੇ ਬੈਠ ਗਈ। ਰਾਜੇ ਦੇ ਪੁੱਤਰ ਨੇ ਆਖਿਆ ਤੂੰ ਸਾਡੀ ਰਾਣੀ ਨਹੀਂ। ਜਦੋਂ ਇੱਕ ਦਿਨ ਬਾਹਰ ਨੂੰ ਗਏ ਤਾਂ ਉਹਨਾਂ ਨੇ ਉਸੇ ਖੂਹ ਵਿੱਚ ਦੇਖਿਆ ਇੱਕ ਗੁਲਾਬ ਦਾ ਫੁੱਲ ਉੱਗਿਆ ਹੋਇਆ ਸੀ। ਉਹਨਾਂ ਨੇ ਉਸ ਨੂੰ ਫੁੱਲ ਨੂੰ ਖੂਹ ਵਿੱਚੋਂ ਕੱਢਣਾ ਚਾਹਿਆ ਪਰ ਉਹ ਫੁੱਲ ਡੋਲ ਵਿੱਚ ਨਹੀਂ ਸੀ ਪੈਂਦਾ। ਰਾਜੇ ਦੇ ਪੁੱਤਰਾਂ ਨੇ ਮਹਿਲਾਂ ਵਿੱਚ ਆ ਕੇ ਨੌਕਰਾਣੀ ਤੋਂ ਪੁੱਛਿਆ ਕਿ ਰਾਣੀ ਕਿੱਥੇ ਗਈ। ਉਸ ਨੌਕਰਾਣੀ ਨੇ ਆਖਿਆ ਕਿ ਮੈਂ ਤੁਹਾਡੀ ਰਾਣੀ ਹਾਂ। ਉਹਨਾਂ ਨੇ ਆਖਿਆ ਕਿ ਤੂੰ ਸਾਡੀ ਰਾਣੀ ਨਹੀਂ ਤੂੰ ਸਾਡੀ ਨੌਕਰਾਣੀ ਹੈ। ਉਸਨੇ ਆਖਿਆ ਕਿ ਮੈਂ ਹੀ ਤੁਹਾਡੀ ਰਾਣੀ ਹਾਂ। ਰਾਜੇ ਦੇ ਪੁੱਤਰਾਂ ਨੇ ਆਖਿਆ ਕਿ ਸਾਡੀ ਤਾਂ ਰਾਣੀ ਬਹੁਤ ਸੋਹਣੀ ਹੈ। ਤੂੰ ਤਾਂ ਜ਼ਰੂਰ ਹੀ ਕੋਈ ਸ਼ੈਤਾਨੀ ਕੀਤੀ ਹੋਵੇਗੀ। ਸੱਚ ਸੱਚ ਦੱਸ ਸਾਡੀ ਰਾਣੀ ਕਿੱਥੇ ਹੈ। ਨੌਕਰਾਣੀ ਅਖੀਰ ਮੰਨ ਗਈ। ਉਸਨੇ ਕਿਹਾ ਕਿ ਮੈਂ ਉਸ ਨਾਲ ਇੱਕ ਦਿਨ ਬਾਹਰ ਗਈ ਸੀ। ਉਹ ਖੂਹ ਵਿੱਚ ਵੇਖਣ ਲੱਗੀ ਤਾਂ ਉਸ ਵਿੱਚ ਡਿੱਗ ਪਈ ਤੇ ਖੂਹ ਵਿੱਚ ਹੀ ਮਰ ਗਈ। ਉਸ ਨੌਕਰਾਣੀ ਨੇ ਫਿਰ ਦੱਸਿਆ ਕਿ ਉਸੇ ਖੂਹ ਵਿੱਚ ਹੁਣ ਇੱਕ ਗੁਲਾਬ ਦਾ ਫੁੱਲ ਉੱਗਿਆ ਹੋਇਆ ਤੇ ਉਹ ਹੀ ਤੁਹਾਡੀ ਰਾਣੀ ਹੈ। ਰਾਜਾ ਅਤੇ ਰਾਜਕੁਮਾਰ ਉਸ ਖੂਹ ਤੇ ਗਏ ਤੇ ਖੂਹ ਵਿੱਚੋਂ ਫੁੱਲ ਨੂੰ ਜਦੋਂ ਬਾਹਰ ਕੱਢਿਆ ਤੇ ਘਰ ਲਿਆਂਦਾ ਉਹ ਫਿਰ ਰਾਣੀ ਬਣ ਗਈ। ਉਹਨਾਂ ਨੇ ਨੌਕਰਾਣੀ ਨੂੰ ਘਰੋਂ ਕੱਢ ਦਿੱਤਾ ਤੇ ਆਪ ਚੰਗੀ ਤਰ੍ਹਾਂ ਮਹਿਲਾਂ ਵਿੱਚ ਵਸਣ ਰਸਣ ਲੱਗ ਪਏ।

ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਦਰ ਮਹਾਰਾਜੇ ਦਾ ਘੋੜਾ ਇਹ ਇੱਕ ਕਾਲਪਨਿਕ ਕਹਾਣੀ ਜਿਹੜੀ ਬੱਚਿਆਂ ਨੂੰ ਜਿਹੜੀ ਬਚਪਨ ਦੇ ਵਿੱਚ ਦਾਦੀਆਂ ਨਾਨੀਆਂ ਸੁਣਾਉਂਦੀਆਂ ਹੁੰਦੀਆਂ ਸੀਗੀਆਂ ਕਿ ਕਲਪਨਾ ਦੇ ਰਾਹੀਂ ਕਦੇ ਕੋਈ ਗੱਲ ਜੋੜਨੀ ਰਾਜੇ ਅਤੇ ਮਹਾਰਾਜਿਆਂ ਦੀਆਂ ਕਹਾਣੀਆਂ ਬਣਾ ਬਣਾ ਕੇ ਬੱਚਿਆਂ ਦੀ ਇਮੈਜੀਨੇਸ਼ਨ ਨੂੰ ਜਿਹੜਾ ਬੱਚਿਆਂ ਦੀ ਜਿਹੜੀ ਸੋਚਣ ਸ਼ਕਤੀ ਨੂੰ ਮਤਲਬ ਸਟਰੋਂਗ ਕਰਨ ਦੇ ਲਈ ਕਿ ਬੱਚੇ ਆਪਣੇ ਆਪ ਕੁਝ ਨਾ ਕੁਝ ਜਿਹੜਾ ਕ੍ਰੀਏਟ ਕਰਨ ਲੱਗ ਜਾਣ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਸੁਣਾਈਆਂ ਜਾਂਦੀਆਂ ਸਨ ਹੋਰ ਪੰਜਾਬ ਦੀਆਂ ਲੋਕ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਤੁਸੀਂ ਵੀ ਸੁਣੀਆਂ ਹੋਣ ਅਤੇ ਕੁਝ ਨਾ ਸੁਣੀਆਂ ਹੋਣ ਪਰ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਦਿਓ ਆਗਿਆ ਪ੍ਰੋਗਰਾਮ ਰਵਾਨਗੀ ਖਤਮ ਕਰਨ ਲਈ ਤੁਹਾਡੇ ਆਪਣੇ ਦੋਸਤ ਐਪੀ ਨੂੰ ਸਤਿ ਸ਼੍ਰੀ ਅਕਾਲ ਦੋਸਤੋ